ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਛੋਡੀ ਮਹੱਲਾ ਪੰਜਵਾਂ ਸਤਿਗੁਰੇ ਆਇਓ ਸਾਰਨ ਤਿਉਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਪਵਨ ਤੂਜੇ ਦੂਜੇ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੇ ਛੂਟੇ ਹਮ ਨਿਰਗੁਣ ਲਿਓ ਉਭਾਰੀ ਸਦ ਬਖ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਵਾਰੀ ਕੋਈ ਜਨ ਹਰ ਸਿਉ ਦੇਵੇ ਜੋਰ ਚਰਨ ਗਹੋ ਬਕੋ ਸਭ ਰਸਨਾ ਨੀਜੇ ਪ੍ਰਾਣ ਅਕੋ ਰਹਾਓ ਮਨ ਤਨ ਨਿਰਮਲ ਕਰਤ ਕਿਆਰੂ ਹਰ ਸਿੰਚੇ ਸੁਧਾ ਸੰਜੋਰ ਯਾ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁੱਖ ਭੰਜਨ ਚਿਤਵ

ਸਰਬਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਬਰ ਮੈਂ ਹੰਸ, ਹੰਸ ਮੈਂ ਸਾਗਰ, ਅਕਥ ਕਥਾ ਗੁਰਬਚਨੀ ਆਦਰ। ਸੁਣ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕਹੂ ਕੈਸੇ। ਤ੍ਰਿਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸੱਚੇ ਸਰਨਾਈ। ਆਨੰਦ ਮੂਲ ਅਨਾਥ ਆਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਬਚਲ ਪੈ ਕਾਟਨ ਹਾਰੇ, ਹੋਮੈ ਮਾਰ ਮਿਲੇ ਪੱਗ ਧਾਰੇ। ਅਣਖ ਯਤਨ ਕਰ ਕਾਲ ਸੰਤਾਏ, ਮਰਨ ਲਖਾਏ ਮੰਡਲ ਮੈਂ ਆਏ। ਜਨਮ ਪਦਾਰਥ ਦੁਬਦਾ ਖੋਵੈ, ਆਪਣਾ ਚੀਨਸ ਭਰਮ ਭਰਮ ਰੋਵੈ। ਜਨਮ ਪਦਾਰਥ ਦੁਬਦਾ ਖੋਵੇ, ਆਪਣਾ ਚੀਨਸ ਭਰਮ ਭਰਮ ਰੋਵੈ। ਕਹਿਤੋ ਪੜ੍ਹਤੋ ਸੁਣ ਤੋ ਏਕ, ਧੀਰਜ ਧਰਮ ਧਰਨੀ ਧਰ ਟੇਕ। ਜਤ ਸਤ ਸੰਜਮ ਰਿਦੇ ਸਮਾਏ, ਚੌਥੇ ਪਦ ਕੋ ਜੇ ਮਨ ਪਤੀ ਆਏ। ਸਾਚੇ ਨਿਰਮਲ ਮੈਲ ਨਾ ਲਾਗੇ, ਗੁਰ ਕੇ ਸ਼ਬਦ ਭਰਮ ਭਉ ਭਾਗੈ। ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੇ ਸਾਚ ਸਰੂਪ। ਸਾਚੇ ਨਿਰਮਲ ਮੈਲ ਨਾ ਲਾਗੇ, ਗੁਰ ਕੇ ਸ਼ਬਦ ਭਰਮ ਭਉ ਭਾਗੈ। ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੇ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹਿਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ, ਹਰ ਰਸ ਚੋਗ ਚੁਗੇ ਪ੍ਰਭਾਵੇ। ਸਰਬਰ ਮੈਂ ਹੰਸ ਪ੍ਰਾਣ ਪਤ ਪਾਵੇ, ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੂਬੇ ਮੈਲ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬ ਹੰ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸੋਚੇ ਸੋਚ ਨ ਹੋਵੇ, ਇਹ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਤੁੱਟੇ ਪਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨੀਸਾਨ। ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ, ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਹੁਕਮੀ ਹੁਕਮ ਚਲਾਹੇ ਰਾਹੋ, ਨਾਨਕ ਬਿਖਸੇ ਬੇਪਰਵਾਹ।

0: ਸਤ ਨਿਰੰਕਾਰ
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ
0: ਅਸੰਖ

0: ਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਖੋਰ
1: ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਤਿਆਗ ਮਾਹੇ
0: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜੀ ਯਾਰ ਕੂੜੇ ਫੇਰਾਹੇ
1: ਅਸੰਖ ਮਲੇਸ਼ ਮਲ ਪਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ
1: ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਵ ਅਸੰਖ ਸਾਵ ਅਗਮ ਅਗਮ ਅਸੰਖ ਲੋ
1: ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ
0: ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰ

0: ਕਾਹੇ
1: ਕੀਤਿਆਂ ਦੁੱਖ ਭੁੱਖ ਸਦ ਮਾਰ ਏ ਪੀ ਦਾਤ ਤੇਰੀ ਦਾਤਾਰ
0: ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨ ਸਕੈ ਕੋਏ
1: ਜੇ ਕੋ ਖਾਏ ਕੋ ਆਖਣ ਪਾਇਓ ਜਾਣੇ ਜੇਤੀਆਂ ਮੋਹ ਖਾਏ
0: ਆਪੇ ਜਾਣੇ ਆਪੇ ਦੇ ਆਖੇ ਸੇਬੇ ਕੇਈ ਕੇ
1: ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
0: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
1: ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸੁਮਾਏ
0: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
1: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮ

0: ਉਹ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਚੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ
0: ਕੇਤੇ ਰਾਗ ਪਰੀ ਸਿਓ ਕਈ ਜਨ ਕੇਤੇ ਗਾਵਣ ਹਾਰੇ
1: ਗਾਵੇ ਤੁਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਨ ਹੈ ਲਿਖ ਲਿਖ ਧਾਰੋ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ ਦੇਵ ਤਿਆਂ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ
0: ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ
1: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ
0: ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ
0: ਸਹੀ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ

0: ਕੀਤਾ ਆਪਣਾ ਜਿਵ ਤਿਸ ਦੀ ਵਡਿਆਈ।
1: ਦੁੱਤ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ।
0: ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ।
1: ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੈਭੂਤ।
0: ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ।
1: ਆਈ ਪੰਥੀ ਸਗਲ ਜਮਾਤੀ ਮਨ

0: ਕਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ਼ ਸੇ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਇੱਕ ਦੂਜੀ ਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀਏ ਹੈ ਏਕ ਨਾਮ ਜਗਦੀਸ
0: ਏ ਤਰਾਹ ਪਤ ਪਵੜੀਆਂ ਚੜੀਏ ਹੋਏ ਅਕੀਸ
1: ਸੁਣ ਗੱਲਾ ਆਕਾਸ਼ ਕੀਤਾ ਆਈ ਰੀਸ
0: ਨਾਨਕ ਨਦਰੀ ਪਾਈਏ ਕੂੜ

0: ਧਰਤੀ ਛੁਟੈ ਸੰਸਾਰ,
1: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨ ਕੋਏ,
0: ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
1: ਜਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਜੁਦ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ,
0: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
1: ਇੱਥੇ ਸੋਹਣ ਪੰਚ ਪਰਵਾਨ, ਨਜ਼ਰੀ ਕਰਮ ਪਵੇ ਨਿਸ਼ਾਨ,
0: ਕੱਚ ਪਕਾਈ ਉਥੇ ਪਾਏ, ਨਾਨਕ ਗਾਇਆ ਜਾਪੇ ਜਾਏ,
1: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
0: ਕੀਤੇ ਪਵਨ ਪਾਣੀ ਬੈਸੰਤਰ, ਕੀਤੇ ਕਾਨ ਮਹੇਸ਼,
1: ਕੀਤੇ ਬਰਮੇ ਘਾੜਤ ਘੜੀਏ ਰੂਪ ਕੇ ਵੇਸ,
0: ਕੀਤੀਆ ਕਰਮ ਭੂਮੀ ਮੇਰ, ਕੀਤੇ ਕੀਤੇ ਤੂੰ ਉਪਦੇਸ਼,
1: ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ,
0: ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ,
1: ਕੀਤੇ ਦੇਵ ਦਾਨਵ ਮੁੰਨ, ਕੀਤੇ ਕੀਤੇ ਰਤਨ ਸਮੁੰਦ,
0: ਕੀਤੀਆ ਖਾਣੀ ਕੀਤੀਆ ਬਾਣੀ, ਕੀਤੇ ਪਾਤ ਨਰਿੰਦ,
1: ਕੀਤੀਆਂ ਸੁਰਤੇ ਸੇਵ, ਕੀਤੇ ਨਾਨਕ ਅੰਤ ਨ ਅੰਤ,
0: ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਡ ਆਨੰਦ,
1: ਧਰਮ ਖਾਣ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ,
0: ਤਾਕੀਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿਛੇ ਪਛੁਤਾਏ,
1: ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੇ ਸੁਰਾ ਸਿੱਧਾਂ ਕੀ ਸੁਧ,
0: ਧਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ,
1: ਤਿੱਥੇ ਜੋਤ ਮਹਾਂ ਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ।

0: ਕਾਰ ਸਤਿਗੁਰ ਪ੍ਰਸਾਦ ਜਾਪ ਚਿਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਛਪੇ ਸੰਤਾ ਪ੍ਰਸਾਦ ਚੱਕਰ ਚੈਨ ਔਰ ਵਰਨ ਜਾਤ ਔਰ ਪਾਤ ਨਹਿਨ ਜੇ
1: ਰੂਪ ਰੰਗਰ ਰੇਖ ਭੇ ਕੋ ਕਹਿ ਨਾ ਸਕਤ ਕਹਿ
0: ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹਿਜੈ
1: ਕੋਟ ਇੰਦਰ ਇੰਦਰਾਨ ਸਾਹੂ ਸਾਹਣ ਗਣੀਜੈ
0: ਕ੍ਰਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਣ ਕਹਿਤ
1: ਸਭ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਚੰਗ ਪਿਆਤ ਛੰਦ
2: ਕਾਲੇ ਨਮਸਤੁ ਕਿਰਪਾਲੇ ਨਮਸਤੁ ਰੂਪੇ ਨਮਸਤੁ ਅਨੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਹੇ ਨਮਸਤੰਗਾ ਜਾਏ
2: ਸੰਗੰਜੀ ਨਮਸਤੁ ਮੰਜੀ ਨਮਸਤੰਗਾ ਨਾਮੇ ਨਮਸਤੰਗਾ ਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
2: ਪੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਢਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ
2: ਸੰਗੰਜੀ ਨਮਸਤੁ ਮੰਜੀ ਨਮਸਤੰਗਾ ਦਾਰੇ ਨਮਸਤੰਗਾ ਪਾਰੇ
1: ਨਮਸਤੰਗ ਸੋਏ ਕੈ ਨਮਸਤੰਗਾ ਨੇਕੈ ਨਮਸਤੰਗਾ ਪੂਤੇ ਨਮਸਤੰਗਾ ਜੁਪੇ
2: ਕਰਮੀ ਨਮਸਤੰਗ ਭਰਮੀ ਨਮਸਤੰਗ ਨਿਰਦੇਸ਼ੀ ਨਮਸਤੰਗ ਨਿਰਭੇਸ਼ੀ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਗਾਤੇ
2: ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਰਾਨੇ
2: ਵਾਹਿ ਨਮਸਤੰਗ ਵਾਹਿ ਨਮਸਤੰਗ ਤਰ ਵਰਗੇ ਨਮਸਤੰਗ ਸਰਗੇ
1: ਨਮਸਤੰਗ ਪਰਭੋਗੇ ਨਮਸਤੰਗ ਸੁਜੋਗੇ
2: ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗ ਨਿਰਾਸ਼੍ਰੀ
1: ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗਾ ਮਜਬੇ ਨਮਸਤੇ
2: ਨਮਸਤੰਗ ਭੇਸੇ ਨਮਸਤੰਗ ਧਾਮੇ ਨਮਸਤੰਗ ਬਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ
2: ਥਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤ ਦੇਵੈ ਨਮਸਤੰਗਾ ਭੇਵੈ ਨਮਸਤੰਗਾ ਜਨਮੇ ਨਮਸਤੰਗ ਨਮੋ
2: ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗਾ ਵਰਨੇ ਨਮਸਤੰਗਾ ਮਰਨੇ ਨਮਸਤੰਗ
2: ਦਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਧੰਦੇ ਨਮੋ ਸਤਾ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
2: ਨਮਸਤੰਗ ਨਮਸਤੰਗ ਮਹਾਂਤੇ ਨਮਸਤ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ
2: ਨਮੋ ਜੋਗੇ ਨਮੋ ਭੋਗ ਭੋਗੇ ਨਮੋ

0: ਰਲਾਮ ਵੈ ਸਾਂਵੈ
1: ਅਗੰਮ ਹੈ ਅਜੰਮ ਹੈ ਭੂਤ ਹੈ ਅਸ਼ੂਰ ਹੈ
0: ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ
1: ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ
0: ਮਾਨ ਅਨੇਕ ਹੈ ਫਰੇਕ ਹੈ
1: ਚੱਕ ਪਿਆ ਤੇ
0: ਸ਼ਦ ਨਮੋ ਸਰਮਾਨੇ ਸਮਾਸਤੀ ਨਿਧਾਨ ਨਮੋ ਦੇਵ ਦੇਵੇ ਭੇਖੀ ਭੇਵੇ
1: ਨਮੋ ਕਾਲ ਕਾਲੇ ਨਮੋ ਸਰਬ ਕਾਲੇ ਨਮੋ ਸਰਬ
2: ਦਿਆਲੇ ਨਮੋ
0: ਸਰਬ ਪਾਣੇ ਅਨਾਥਨ ਸੰਗੀ ਪ੍ਰਮਾਤਨੋ ਪਾਨ ਪਾਨੇ ਨਮੋ ਮਨ ਮਾਨੇ
1: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
0: ਨਮੋ ਨਾਦ ਨਾਦੇ ਨੋ ਪਾਨ ਪਾਨੇ ਨੋ ਬਾਦ ਬਾਦੇ
1: ਅਨੰਗੀ ਅਨਾਮੇ ਸਮਸੀ ਸਰੂਪੇ ਪਰਪੰਗੀ ਪਰਮਾਥੇ ਸਮਸੀ ਬਭੂਤੇ
0: ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਮ ਪਰਮ ਰੂਪੇ
1: ਨਮੋ ਜੋਗ ਜੁਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਜੇਸ਼ਵਰੰਗ ਪਰਮ ਪ੍ਰਿਤੇ
0: ਨਮੋ ਸ਼ਾਸਤਰ ਪਾਣੀ ਨਮੋ ਆਸਤਰ ਮਨ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
1: ਅਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੁਗੇਸ਼ਵਰੰਗ ਪਰਮ ਜੁਗਤੇ ਨਮੋ ਨਤ
0: ਨਾਰਾਇਣ ਗੁਰੂ ਕਰਮਿ ਨਮੋ ਪ੍ਰੀਤ ਅਪ੍ਰੀਤ ਦੇਵੇ ਸੁਧਰਮੇ
1: ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ
0: ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੀ ਨਮਸਤ ਸ਼ਨਾਨੇ
1: ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਦਾ ਅਨੰਤ
0: ਰੂਪ ਪ੍ਰਣਾਸੀ ਨੂੰ ਪੀ ਰੂਪੇ ਸਮਸਤਲ ਨਿਵਾਸੀ
1: ਸਦਾ ਸਿੱਧਦਾ ਬੁੱਧਦਾ ਬ੍ਰਿਤ ਕਰਤਾ ਅਦੋ ਉਰਧਰ ਧੰਗ ਅਗੰਗ ਓਗ ਹਰਤਾ ਪਰਮੇਸ਼ਰ
0: ਪੁਰਸ਼ ਪਾਲੰ ਸਦਾ ਸਰਵਦਾ ਸਦਾਤਾ ਦਿਆਲੰ
1: ਅਛੇਦੀ ਅਪੇ

0: ਖੇਲ ਖੇਲਣ ਅੰਤ ਕੋ ਫਿਰ
1: ਫਿਰਨ ਜਾਨੀ ਜੀ ਬੇਜੋਰਕ ਤੇਵ
0: ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ
1: ਜਾਤ ਜਾ ਕਰ ਜਨਮ ਮਰਨ ਵਿਹੀਨ
0: ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਹੀ
1: ਪੁਰਦੀਨ ਕੇ ਵਿਖਿਆ ਜਗ ਜਾਪ ਜੇ ਜਾਪ
0: ਆਦ ਦੇਵ ਅਨਾਦ ਮੂਰਤ ਥਾਪਿਓ ਸਭੇ ਜੈ ਤਾਪ ਪਰਮ
1: ਰੂਪ ਨਿਤ ਮੂਰਤ ਪੂਰਨ ਪੁਰਖ ਅਪਾਰ
0: ਸਰਬ ਵਿਸਵ ਰਚਿਓ ਸਯੰਭਵ ਕੰਡ ਭੰਜਨ ਹਾਰ ਕਾਲੀ
1: ਦਾ ਸੰਜੁਗਤ ਕਾਲ ਪੁਰਖ ਦੇਸ
0: ਧਰਮ ਧਾਮ ਸੁ ਪਰਮ ਰਹਿਤ ਪੂਤੇ ਅਲਖ
1: ਭੇਸ ਅੰਦਰ ਰੰਗ ਜਾਕੇ ਜਾਤ ਪਾਤਨ ਨਾਮ
0: ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ
1: ਆਪ ਰੂਪ ਭੂਮੀ ਕਨਸਤ ਦੀਕ ਪੁਰਖ ਅਵਧੂਤ
0: ਗਰਭ ਗੰਜਨ ਸਰਬ ਪੰਜਨ ਆਦ ਰੂਪ ਅਸੂਤ
1: ਆਂਦੀ ਭੰਗਨਾਤ ਮੇਕ ਪੁਰਖ ਅਪਾਰ
0: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ
1: ਸਰਬੰਤਾ ਸਰਬੰਤਾ ਸਰਬਤੀ ਅਨਭੇਖ
0: ਸਰਬ ਸਾਸਤਰ ਨਾ ਜਾਣਹੀ ਜਹ ਰੂਪ ਰੰਗ ਅਰਲੇਖ
1: ਹਰ ਵੇਲ ਪ੍ਰਾਣ ਜਾ ਕੇ ਨਿਤ ਭਖਤ ਨਿਤ

0: ਨੇ ਕਿਹਾ ਜਰੂਰ ਜਰੂਰ ਮਿਸਲ ਸਲਾਮ ਹੈ ਸਮਸਲ ਕਲਾਮ ਹੈ
1: ਸਾਹਿਬ ਦਿਮਾਗ ਹੈ ਕਿ ਹੁਸਨ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰ ਰਹੀ ਹੈ ਜੀ ਰਹਿੰਦੇ
0: ਕਿ ਰਾਜ ਕਰਹਿੰਦਾ ਕਰੀਮੁਲ ਕਮਾਲ ਹੈ ਕਿਸਮੁਲ ਜਮਾਲ ਹੈ
1: ਕਰੀਮੁਲ ਖਿਰਾਜ ਹੈ ਗਰੀਬੁਲ ਨਿਵਾਜ਼ ਹੈ ਹਰੀਫੁਲ ਸ਼ਿਕਨ ਹੈ ਹਿਰਾਸੁਲ ਫਿਕਨ ਹੈ
0: ਪ੍ਰਣਾਸ ਸਮਸਲ ਨਿਵਾਸ ਗੰਜਲ ਗਨੀਮਰ ਜਾਇ ਕਰੀਮ ਹੈ
1: ਸਮਸਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪ੍ਰਣਾਸ ਹੈ ਬੈਸੁਲ ਨਿਵਾਸ ਹੈ ਸਰਵ
0: ਗਵਾਨ ਹੈ ਵੇ ਸਰਵਾਨ ਤਮਾਮ ਉਲਤਮੀ ਜੈ ਸਮਸਲ ਅਜੀਜ ਹੈ
1: ਪਰੰਗ ਪਰਮ ਈਸੈ ਸਮਸਲ ਅਦੀਸ ਹੈ ਦੇਸੁਲ ਲੇਖ ਹੈ ਹਮੇ ਸੁਲ ਬੇਕ ਹੈ ਮਨੋ ਜਮਾ
0: ਮੀ ਗੋਲੇ ਮੈਂ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਇਹ
1: ਅਚਲੰਗ ਪ੍ਰਕਾਸ਼ ਹੈ ਕਿ ਮਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਤੋ ਬਪੂਤ ਹੈ ਤੋ ਬਸੰਗ
0: ਆਤਮ ਪ੍ਰਭੰਗ ਚੱਲੰਗ ਨੰਗ ਕਿ ਮਤੋ ਅਭੰਗ ਹੈ
1: ਮਦ ਪਾਰ ਸ਼ੰਤ ਵੈ ਪ੍ਰਸਾਦ
0: ਮਨ ਪ੍ਰਣਾਮ ਗੁਣ ਗਾਨ ਮੁੰਦਾ ਵਾਰ ਵਰ ਗੰਜ ਹਰ ਨਰ ਪ੍ਰਪੰਜ
1: ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਖੰਡ ਬਰਨਰ ਅਨੁਭਵ
0: ਨਾਸ ਮਨ ਮਨ ਪ੍ਰਕਾਸ਼ ਗੁਣ ਗਾਨ ਪ੍ਰਣਾਮ ਜਲ ਥਲ ਮੁਦਾਮ
1: ਅਨਸ਼ਿਜ ਅੰਗ ਆਸਨ ਅਪੰਗ ਉਪਮਾ ਪਾਰ ਗਤ ਮਿਤੋ
0: ਜਲ ਥਲ ਮਨ ਦਸ ਵਿਸ ਭੰਡ ਜਲ ਥਲ ਮਹਨ ਦਸ ਵਿਸ ਬੇਅੰਤ
1: ਅਨੁਭਵ ਨਾਸ ਤ੍ਰਿਤਾ ਤੁਰਾਸ ਆਜਾਨ ਬਾਹੋ ਇਕ ਸਦਾ
0: ਓਮਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਾਰ ਅਕਾਲ
1: ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨਸ਼ਿਜ ਗਾਤ ਆਜਿਜ ਨਾਮ
0: ਅੰਤਿਜ ਗਾਤ ਅਮਨ ਜਬਾਤ ਅੰਟ

0: ਸਰਬ
1: ਕਰਾਣਾ ਜਾ ਕੇ ਕਰਾਣਾ ਮਨ ਮਾਨਿਆ ਹੈ ਜਗ ਜਾਣਿਆ
0: ਹੈ ਸਰਬੰਗ ਪਰ ਹੈ ਸਰਬੰਗ ਕਰ ਹੈ ਸਰ ਪਾਸੇ ਹੈ ਸਰ ਕਰਨਾ
1: ਕਰਾਂ ਬਿਸ਼ਮ ਪਰ ਸਰਬੇਸ਼ਵਰ ਜਗਤੇਸ਼ਵਰ ਹੈ ਜਪਾ ਜਪਾ ਤਪਾ ਤਾਪ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ
0: ਅਮ੍ਰਿਤਾ ਅਮ੍ਰਿਤ ਹੈ ਕਰਨਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਨੀ
1: ਅਮ੍ਰਿਤੇਸ਼ਵਰ ਪਰਮੇਸ਼ਵਰ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਹੈ
0: ਅਜਬਾ ਕ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਨਾਇਕ ਹੈ ਖਲਕਾਇਕ
1: ਸੰਗ ਪਰ ਕਰੁਣਾਲੇ ਨ ਪਨਾਇਕ ਹੈ ਸਰਪਾਇਕ ਹੈ
0: ਪਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਪ ਹੈ
1: ਅਕਲੰਕ ਕ੍ਰਿਤ ਸਰਵਾ ਕ੍ਰਿਤਾ ਕਰਤਾ ਕਰ ਹਰਤਾ ਹਰ ਹੈ
0: ਪਰਮਾਤਮ ਹੈ ਸਰਬਾਤਮ ਹੈ ਆਤਮ ਬਸੈ ਜਸ ਕੇ ਜਸ ਹੈ ਪੁਚੰਗ ਪਈ ਆਤ
1: ਨਮੋ ਸੂਰ ਸੂਰ ਜੀ ਨਮੋ ਚੰਦ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ
0: ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ
1: ਨਮੋ ਰਾਸਮ ਦਾਮ ਸੰਸਾਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦੇ
1: ਨਮੋ ਗਿਆਨ ਗਿਆਨੇ ਨਮੋ ਭੋਜ ਭੋਜ ਨਮੋ ਪਾਨ ਪਾਨੇ
0: ਨਮੋ ਕਲੇ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਹੁਤੇ ਅਹੰਕਾਰ
1: ਰੂਪੇ ਲੰਕਰ ਲੰਕੇ ਨਮੋ ਆਸਾਸ ਨਮੋ ਬੰਗ ਬੰਕੇ
0: ਅਪੰਗੀ ਸਰੂਪੇ ਅਨੰਗੀ ਅਨਾਮੇ ਤਰਪੰਗੀ ਤਰਕਾਲੇ ਅਨੰਗੀ ਅਕਾਮੇ ਏਕ

0: ਕਿਰਪਨ ਰੇਖੇ
1: ਕਰਮੰਗਾ ਪਰਮੰਗਾ ਗੰਜੇ ਅਲੇਖੇ ਪੁਚੰਗ ਪਿਆਤ
0: ਸਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਗੁੰਜਲ ਨਾਮੇ ਸਮਸਤਲ ਨਿਵਾਸੀ
1: ਕਾਮੰਗ ਬੈ ਪੁੱਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸਤਰਮੰਗ
0: ਸਦਾ ਸਦਾ ਸਤਰੰਗ ਪ੍ਰਣਾਸੀ ਕਰਮੁਣਕ ਨਿੰਦਾ ਸਮਾ

0: ਪ੍ਰਸਾਦ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪੂਰੇ ਘਰ ਜੋਗ ਜਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖ ਪ੍ਰਾਣ ਪਤੀ ਕੇ
1: ਭਗਵਾਨ ਕੀ ਪੈ ਕਿਰਪਾ
0: ਹੋ ਤੇ ਕਰਤੀ ਜਰ ਜਰ ਸੰਗ ਨੂੰ ਪਤੰਗ ਸੁਰੰਗ ਸਵਾਰੇ
1: ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਭੂ ਭਲੀ ਬਨ ਆਪ ਸੀਸਨ ਜਾਤ ਵਿਚਾਰੇ
1: ਇਤੇ ਪੈ ਤੂੰ
0: ਸਭ ਦੇਸ਼ ਇਨਸਾਨ ਕੋ ਬਾਦ ਢੋਲ ਮਰਦੰਗ ਨਗਾਰੇ
1: ਸੁੰਦਰ ਹਿੰਸਤ ਹੈ
0: ਭਗਵਾਨ ਕੇ ਭੂਪਤ ਕੌਣ ਕਰਨੀ ਜਾਤ ਵਿਚਾਰੇ
1: ਭਗਵਾਨ
0: ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਸੰਜਮ ਨੇਮ ਅਨੇਕ ਬਸੇਖ
1: ਵੇਦ ਪੁਰਾਣਕ ਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਬੇਖ ਕੌਣ
0: ਆਰ ਜਤੀ ਜਾ ਧਾਰ ਸਭ ਸੁਭ ਚਾਰ ਹਜ਼ਾਰ ਕ ਦੇਖੇ
1: ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੇ।

0: ਬਸ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ
1: ਜੀ ਪਾਰ ਵੱਡੇ ਬਰਿਆਰ ਵਿਚਾਰ ਹੈ ਸਾਰਿਕ ਧਾਰ ਪਛਈਆ
0: ਤੋਰਤ ਦੇ ਸਮਲਿੰਦਮ ਵਾਸਨ ਮਾਤੇ ਕ ਜਾਨ ਕੇ ਮਾਨ
1: ਮਲਿਆ ਗੜੀ ਗ੍ਰਾਮ ਕ ਤੋੜਨ ਹਾ ਸੁਬਤ ਨਹੀਂ ਚੱਕ ਚਾਰ ਲਵਈਆ
0: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋਏ ਕ ਦੇਵਈਆ ਦਾਦੂ ਦੇ
1: ਸੰਦਨ ਸਾਚਰ ਭੂਤ ਭਗਵਾਨ ਜਪਾਂਗੇ
0: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ
1: ਤਪਾਂਗੇ ਪਰ ਪਰਤਾ ਪ੍ਰਭਾਵ ਜਤਨ ਪਾਪਣ ਕੇ ਬਹੁ ਪੰਜ ਖਪਾਂਗੇ
0: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪਾਂਗੇ
1: ਮਨ ਮੰਦਰ ਨਾਦ ਵਜਾਉਣ ਤਰ ਲੋਕ ਰਾਜ ਕਰਾਂਗੇ
0: ਕੋਟਿ ਸ਼ਨਾਨ ਗੁਜਾਦਿਕ ਦਾਨ ਨੇਕ ਸੁਵੰਬਰ ਸਾਜ ਬਰੈਂਗੇ
1: ਪਰਮੇਸ਼ਰ ਵਿਸ਼ਨ ਸਚੀ ਬਦੰਤ ਬਸ ਜਾਉ ਫਾਸ ਪਰਾਂਗੇ
0: ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤ ਏ ਨਰ ਫੇਰ ਨ ਦੇਹੇ ਤਰੈਂਗੇ ਤਾ ਭੈ
1: ਦੋ ਲੋਚਨ ਮੋਦ ਕੇ ਬੈਠ ਰਹਿ ਭਗਤ ਧਿਆਨ ਲਗਾਇਓ
0: ਨਿਹਾਤ ਪ੍ਰਿਓ ਲਿਏ ਸਾਤ ਸਮੁੰਦਰਨ ਲੋਕ ਗਿਓ ਪਰ ਲੋਕ
1: ਗਵਾਇਓ ਬਸ ਕੀ ਵਿਖਾਨ ਸੁਬੈਠ ਕੇ ਸੀ ਐਸੀ ਸੁਬੈਸ ਬਤਾਇਓ
0: ਸਾਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ
1: ਪਾਇਓ ਪੂਜ ਤਰ ਸਰਕਾਉਣ ਲੰਗਰ

0: ਕਰਦਾ ਕਰੀਏ, ਸਭ ਭਰਨ ਕੋ ਸੰਘਰੀਏ,
1: ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ
0: ਸਾੜ ਕੋਈ ਅਵਰਨ ਧਿਆਉ, ਜੋ ਵਰ ਚਾਹੂੰ ਤੁਮ ਤੇ ਪਾਊ,
1: ਸੇਵਕ ਸਿੱਖ ਹਮਾਰੇ ਤਾਰੀਏ, ਚੁਨ ਚੁਨ ਸਤਰ ਹਮਾਰੇ
0: ਆਵਾਦ, ਮਜੇ ਬਰੀਏ ਮਰਨ ਕਾਲ ਕਾ ਤਰਾਸ ਨਵਰੀਏ,
1: ਜੋ ਸਦਾ ਹਮਾਰੇ ਪੱਛਾ ਸਿਰਿਆ ਸੋ ਜੋ ਕਰਿਓ,
0: ਆਖਰੀ ਉਮਰ ਅਖਨਹਾਰੇ ਸਾਹਿਬ ਸੰਤ ਸਹਾਇ ਪਿਆਰੇ,
1: ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼,
0: ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੀ ਬਵਤਰਾ,
1: ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ,
0: ਜੋਗੀ ਸ਼ਿਵ ਕੀ ਉਬੇਦ ਰਾਜ ਬ੍ਰਹਮਾ ਜੁਥੀਓ,
1: ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ,
0: ਹੰਕਾਰ ਸਭ ਜਗਤ ਬਨਾਯੋ, ਦੇਵ ਦਾਨ ਜਚਨੋ ਪਜਾਯੋ,
1: ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ,
0: ਨਮਸਕਾਰ ਤੁਸੀਂ ਕਹੋ ਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ,
1: ਸਿਮਕਨ ਕੋ ਸਿਵ ਗੁਣ ਸੁਖ ਦਿਓ, ਸਤਰਨ ਕੋ ਪਲ ਮੋ ਬਦ ਕੀਓ,
0: ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਵੀਰ ਪਛਾਣਤ,
1: ਚੀਟੀ ਤੇ ਕੁੰਚਰਿਆ ਸੋਲਾ, ਸਭ ਪਰ ਕਿਰਪਾ ਦਿਸਤ ਕਰ,
0: ਦੁਖ ਪਾਏ ਤੇ ਦੁਖੀ

ਸੁਰੂਪਾ ਰੰਗ ਭਉ ਰਾਵ ਕਈ ਭੂਪਾ ਕਹੂ ਬੋ ਲਾ ਜਾ ਬੈਠਾ ਕਹੂ ਸਿਮਟ ਭਯੋ ਸੰਗ ਕਰਿਆ ਕੈਠਾ ਔਰ ਅੱਛਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗ ਕਰੋ ਸਕਲ ਮਲੇਸ਼ ਕਰੋ ਸਰਣੀ ਪਰਿ ਤਨ ਕੇ ਦੋਸਤ ਦੁਖ ਤੋ

0: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ
1: ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ
0: ਵਾਰਾਂ ਪਰਿਵਾਰ ਪਰੀਆਂ ਸ਼ਬਦ ਗਾ ਬਨਾਈਆਂ
1: ਸਬਦੋ ਤਗਾਵੋ ਹਰੀ ਕੇਰਾ ਮਨ ਜਨੀ ਵਸਾਇਆ।

0: ਕਿਆ ਨਾਹੀ ਘਰ ਤੇਰੇ
1: ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ
0: ਸਦਾ ਸਭ ਸਲਾਹ ਤੇਰੀ ਨਾ ਮਨ ਵਸਾਵੇ
1: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ ਰੇ
0: ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ
1: ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ
0: ਵਸਿਆ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ
1: ਸਦਾ ਕੁਰਬਾਨ ਕੀਤਾ ਗੁਰ ਵੇਟੋ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾ
0: ਸੁਣ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਤਿਤ ਕਰ ਸਭਾਗੈ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ

0: ਉੱਤੇ
1: ਜਾਣਿਆ ਨੂੰ ਸਦਾ ਗੁਰ ਦੀ ਕਿਰਪਾ ਕਰੇ ਪਿਆਰਿਆ
0: ਕਿਰਪਾ ਕਿਲ ਵੇ ਕੱਟੇ ਗਿਆਨ ਅੰਜਨ
1: ਅੰਦਰੋਂ ਦਿਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸੱਚਾ ਸਵਾਰਿਆ
0: ਕਹਿ ਨਾਨਕੇ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਬਾਬਾ ਜਿਸ ਦੀ ਸੂਝਨ ਪਾਵੇ ਪਾਵੇ ਤਾਂ ਸੂਝਨ ਦੇ ਜਿਸ ਨੂੰ ਕਿਆ ਕਰੇ ਵਿਚਾਰਿਆ
0: ਇੱਕ ਭਰਮ ਭੁੱਲੇ ਫਿਰੈ ਦੈਦ ਕਿਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ
1: ਮਨ ਭਾਇ ਨਰਮਲ ਜਿਨਾ ਪਾਣਾ ਪਾਵੇ
0: ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ
1: ਪਿਆਰਿਓ ਕਥ ਕੀ ਕਰੇ ਕਹਾਣੀ
0: ਕਰੇ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈ
1: ਹੈ ਤਾਂ ਸਭ ਸਾਂ ਗੁਰ ਕੋ ਹੁਕਮ ਨੇ ਪਾਈ ਹੈ
0: ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਜੈ ਨਾਨਕ
1: ਸੁਨ ਸੰਤੋ ਕਥਿਓ ਕਥ ਕਹਾਣੀ
0: ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ
1: ਕਿਨੈ ਸੁਣ ਮਨ ਮੇਰਿਆ
0: ਇਹ ਮਾਇਆ।

0: ਚੁੱਕਾ ਸਤਿਗੁਰੂ ਭਲਾ
1: ਸਮਾਤ ਉਠਤ ਨਮ੍ਰਿਤ ਗੁਰ ਤੇ ਪਾਇਆ
0: ਮੰਦਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ
1: ਮਾਰਗ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ
0: ਤਿੱਖੀ ਵਾਲ ਹੋ ਨਿੱਕੀ ਏਤ ਮਾਰਗ
1: ਪ੍ਰਸਾਦ ਜਿਨੀ ਆਪ ਜਹਿਰ ਵਾਸਨਾ ਸਮਾਣੀ
0: ਨਾਨਕ ਚਾਲ ਭਗਤਾ ਜੁਗ ਹੋ ਜੁਗ
1: ਚਲਾ ਚਲੋ ਸਵਾਮੀ ਕਿਆ ਜਾਣਾ ਗੁਣ ਤੇਰੇ
0: ਜਿੰਦੂ ਚਲਾਹੇ ਤੇ ਬੈ ਚੱਲੇ ਜਿਨਾ ਮਾਰਗ ਪਾਵੇ
1: ਭਜ ਨਾਮ ਲਾਏ ਹੈ ਸਿਆਰ ਹਰ ਸਦਾ ਧਿਆਵੇ
0: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
1: ਸਹਿਜੋਂ ਭਾਵੇ ਤੇ ਬੈ ਚਲਾਵੇ
0: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋਹਣਾ
1: ਮਨ ਵਸਿਆ ਜੰਤਰੋਂ ਲਿਖਿਆ ਆਇਆ
0: ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ
1: ਸਭ ਸੋਹਿਲਾ ਸਤਿਗੁਰੂ ਸੁਣਾਇਆ
0: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
1: ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ
1: ਸਭਾਇਆ ਜਿਨੀ ਮਨ ਵਸਾਇਆ
0: ਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਉਪਜਵਨ ਸਹਿਜ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਜੀ ਉਮਲੀ ਨਾ ਕਤ ਸੰਜਮ ਧੋਤਾ ਜਾਏ
0: ਮਨ ਧੋਵੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ
1: ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਵਜਾਏ
0: ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਮੈਲੇ ਤਿਨੀ ਜਨਮ ਜੁਐ
1: ਰੋਗ ਲਗਾ ਮਰਨ ਮਨੋ ਵਿਸਾਰਿਆ
0: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਓ ਬੇਸਾਰਿਆ
1: ਸੱਚ ਤਜਾ ਕੂੜੇ ਲਾਗੇ ਤਿਨ ਜਨਮ ਜੁਐ ਹਾਰਿਆ
0: ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
1: ਪਹੁੰਚੇ ਨਾ ਮਨਸਾ ਸੱਚ ਸਮਾਣੀ
0: ਜਨਮ ਰਤੰਜਨੀ ਖਟਿਆ ਭਲੇ ਸੇਵਣ ਜਾਰੇ
1: ਮਨ ਨਿਰਮਲ ਸਦਾ ਰਹਾ ਗੁਰੂ ਨਾਲੇ
0: ਏਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਓ ਰਹੇ ਗੁਰੂ ਨਾਲੇ
1: ਅੰਤਰਾਤਮਾ ਸੰਭਾਲੇ
0: ਆਪ ਛੱਡ ਸਦਾ ਰਹਿ ਪੜਨੇ ਗੁਰਬਿਨ ਅਵਰ ਨ ਜਾਣੇ
1: ਸੰਤੋ ਸੋ ਸਿੱਖ ਸਨਮੁਖ ਹੋਏ
0: ਏਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
1: ਹੋਰ ਤਾਂ ਕੋਈ ਪੁੱਛੋ ਬਵੇ ਕੀਆਂ ਜਾਏ
0: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
1: ਮੁਕਤ ਪਹਿਲਾ ਚਰਣੀ ਸਤਿਗੁਰੂ ਸ਼ਬਦ ਸੁਣਾਏ
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਸਤਿਗੁਰੂ
1: ਕੇ ਪਿਆਰੋ ਗਾਵੋ ਸੱਚੀ ਬਾਣੀ
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ
1: ਕਰਮ ਹੋਵੇ ਦਿੱਤ ਨਾ ਸਮਾਣੀ
0: ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਬਾਣੀ
1: ਸਦਾ ਗਾਵੋ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ
1: ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
1: ਲੈ ਮੈਂ ਬੋਲਣ ਪੈਰਵਾਣੀ
0: ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ
1: ਤਾਂ ਨਹੀਂ ਰਜਤ ਜੜਾਓ
0: ਸ਼ਬਦ ਰਤੰਜਿਤ ਮਨ ਲਾਗਾ ਇਹੋ ਆਸਵਾਓ
1: ਸਤੀ ਮਨ ਮਿਲਿਆ ਸੱਚਾ ਲਾਇਆ ਭਾਉ
0: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ
1: ਸ਼ਬਦ ਰਤਨ ਹੀਰਾ ਜਤ ਜੜਾਓ
0: ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ
1: ਵਰਤਾਏ ਗੁਰਮੁਖ ਸਾਹਿਬ ਬੁਝਾਏ
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਸੁਆ ਕਰੀ ਸੋਵੇ ਕਸਨ ਲਬਲਾਏ
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
1: ਸ਼ਾਸਤਰ ਗੁਣ ਪਾਪ ਵਿਚਾਰ ਤਤੈ ਸਾਰ ਨਾ ਜਾਣੀ
0: ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ
1: ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
1: ਸੋ ਤਤ ਪਾਇ ਸੁਨਵਾਨ ਦਿਨ ਹਰ ਡਿਬ ਲਾਗੇ ਜਾਗਤ ਰਹਿਣ ਵਿਹਾਣੀ
0: ਮਾਤਾ ਕੇ ਉਧਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ
1: ਵਰਦਾਤਾ ਜਗਨ ਮੈਂ ਆਹਾਰ ਪਹੁੰਚਾਵੇ
0: ਉਸ ਨੂੰ ਕਿਹੋ ਪੋਹੇ ਨ ਸਕੀ ਜਿਸ ਨੂੰ ਆਪਣੀ ਲਿਵਲਾਵੇ
1: ਆਪੇ ਲਾਇ ਗੁਰਮੁਖ ਸਦਾ ਸੰਭਾਲੀ ਹੈ
0: ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ ਜਿਸ ਅਗਨ
1: ਮੈਂ ਤੈਸੀ ਬਾਹਰ ਮਾਇਆ
0: ਮਾਇਆ ਅਗਨ ਸਭ ਏਕੋ ਜਿਹੀ ਕਰਤੇ ਖੇਲ ਜਾਇਆ
1: ਜੰਮਿਆ ਪਰਿਵਾਰ ਭਲਾ ਪਾਇਆ
0: ਲਿਵ ਛੁੜਕੀ ਲੱਗੀ ਤ੍ਰਿਸਨਾ

0: ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਾਮ
1: ਜਪਿਓ ਜੀ ਹੁਲਾ ਕਟਿਓ ਦਿਹਾੜੀ
0: ਇਹ ਉਹ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਪਾਣਾ
1: ਹਰ ਰਾਸ ਮੇਰੀ ਮਨ ਹੁਆ ਵਣਜਾਰਾ
0: ਤੂੰ ਅੰਦਰ ਰਾਚ ਰਹੀ ਤੇਰੀ ਪਿਆਸ ਨਾ ਜਾਏ
1: ਉਰਤ ਕੇ ਤੇ ਚਰ ਹਰ ਰਸ ਪੱਲੇ ਨਾ ਪਾਏ
0: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਣ ਨਾ ਤਿਸ ਨਾ ਲਾ

0: ਪਿਤਾ ਜੰਜੀਉ ਪਾਏ ਜਗ ਦਿਖਾਇਆ
1: ਸਾਦੀ ਬੁਝਿਆ ਤਾਂ ਚਲਤ ਹੋਆ ਚਲਤ
0: ਮੁੱਲ ਰਚ ਜੋ ਤਰਾਖੀ ਤਾ ਤੂੰ ਜਗ ਮੈਂ ਆਇਆ
1: ਮਨ ਚਾਓ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
0: ਗਾਓ ਮੰਗਲ ਸਖੀ ਸੁਖ ਦੁਖ ਨਾ ਵਿਆਪੇ
1: ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਵੇ।

0: ਦੁੱਧ ਸਰੀਰਾ ਜਾ ਤੂੰ ਜਗ
1: ਮਹਿਆਚਨ ਰਚਿਆ ਸੋ ਹਰ ਮਨਾ ਵਸਾਇਆ
0: ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਸ੍ਰੀ ਪ੍ਰਵਾਨ ਹੋਆ ਜੋ ਸਤਿਗੁਰ ਸਿਉ ਚਿਤ ਲਾਇਆ
0: ਏ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ
1: ਹਰ ਬਿਨ ਅਵਰ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ
0: ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ
1: ਪ੍ਰਸਾਦੀ ਬੁਝਿਆ ਜਾਵੇ ਖਾਰ ਹੈ ਖਰ ਬਿਨ ਅਵਰ ਨਾ ਕੋਈ
0: ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦੇਵ ਦ੍ਰਿਸ਼ਟ ਹੋਈ ਇਸਰੋ
1: ਮੇਰੇ ਸਾਚਾ ਸੁਣਨ ਨੂੰ ਪਠਾਏ
0: ਸੁਣੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਮੰਤਨ ਹਰਿਆ ਵਰਸ ਨਾਰਾ ਸਮਾਣੀ
0: ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ
1: ਅੰਮ੍ਰਿਤ ਨਾਮ ਸੁਣੋ ਪਿਤਰੋ ਸੱਚ ਸੁਣ

दुख परम पाउ जाए हो वै सेफत कसाम दीन उर यार सों पुर सों चट्टी है।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਇਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਉਹ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਪਾਵਨ ਹੁਕਮਨਾਮਾ ਸਾਹਿਬ ਸਰਵਣ ਕੀਤਾ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਪਾਵਨ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ ਰਾਗ ਧਨਾਸ਼ਰੀ ਅੰਦਰ ਦਰਜ ਸਤਿਗੁਰੂ ਪਾਤਸ਼ਾਹ ਜੀ ਆਰੰਭ ਵਿੱਚ ਰਹਿਮਤ ਕਰਦੇ ਨੇ। ਧਨਾਸ਼ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ, ਪਹਿਲੇ ਪਾਤਸ਼ਾਹ ਦਾ ਸ਼ਬਦ ਉਚਾਰਨ ਕੀਤਾ ਹੋਇਆ ਦੂਜੇ ਘਰ ਵਿੱਚ ਗਾਉਣ ਦੀ ਹਦਾਇਤ ਕਰਦੇ। ਅਸ਼ਟਪਦੀਆਂ ਤੋਂ ਭਾਵ ਅੱਠ ਬੰਦਾਂ ਵਾਲਾ ਇਹ ਸ਼ਬਦ ਹੈ, ਗਿਣਤੀ 1, 2, 3, 4, 5, 8 ਇੱਦਾਂ ਤੱਕ ਗਿਣਤੀ ਹੈ ਸ਼ਬਦਾਂ ਦੀ ਤਰਤੀਬ। ਬੰਦ ਪਾਤਸ਼ਾਹ ਜੀ ਉਚਾਰਨ ਕਰਦੇ, ਸੰਖੇਪ ਮੰਗਲ ਉਚਾਰਨ ਕਰਦੇ ਨੇ। 1 ਓਅੰਕਾਰ ਸਤਿਗੁਰ ਪ੍ਰਸਾਦ, 3 ਤਰ੍ਹਾਂ ਦਾ ਇਹ ਮੰਗਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਇਹ ਸੰਖੇਪ ਮੰਗਲ ਹੈ, ਬਹੁਤਾਤ ਵਿੱਚ ਪਾਤਸ਼ਾਹ ਜੀ ਨੇ ਵਾਰ ਵਾਰ ਕਈ ਸ਼ਬਦਾਂ ਦੇ ਆਰੰਭ ਵਿੱਚ ਉਚਾਰਨ ਕੀਤਾ ਹੈ। ਕਹਿਣ ਤੋਂ ਭਾਵ 1 ਓਅੰਕਾਰ ਪਰਿਪੂਰਨ ਪਰਮਾਤਮਾ 1 ਹੈ। ਜਿੰਨੇ ਵੀ 1 ਦੇ ਗੁਣ ਅਸੀਂ ਸਰਵਣ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਪਾਤਸ਼ਾਹ ਜੀ ਨੇ 1 ਪਰਮਾਤਮਾ ਦੀ ਗੱਲ ਕੀਤੀ ਹੈ, 1 ਦੇ ਗੁਣ ਉਚਾਰਨ ਕੀਤੇ ਨੇ। ਔਰ ਸਤਿਗੁਰ ਪ੍ਰਸਾਦ ਕਹਿਣ ਲੱਗੇ, ਜੇ ਇਹ ਮਨੁੱਖ ਤੂੰ ਚਾਹੁੰਦਾ ਇਸੇ ਪਰਮਾਤਮਾ ਨੂੰ ਮਿਲਣਾ ਤਾਂ ਹੋਰ ਕੋਈ ਥਾਂ ਨਹੀਂ, ਪੂਰੇ ਸਤਿਗੁਰੂ ਦੀ ਕਿਰਪਾ ਨਾਲ ਐਸੇ ਪ੍ਰਭੀ ਪਰਪੂਰਨ ਪਰਮਾਤਮਾ ਨਾਲ ਤੇਰਾ ਮੇਲ ਬਣ ਸਕਦਾ। ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਸ਼ਬਦ ਦੀ ਕਮਾਈ ਕਰਕੇ ਤੂੰ ਐਸੇ ਪਰਿਪੂਰਨ ਪਰਮਾਤਮਾ ਨਾਲ ਮਿਲ ਸਕਦਾ, ਉਹਦੀ ਕਿਰਪਾ ਨਾਲ ਮਿਲਦਾ। ਉਹਦੀ ਕਿਰਪਾ ਤੋਂ ਬਿਨਾਂ, ਰਹਿਮਤ ਤੋਂ ਬਿਨਾਂ ਉਹ ਪਰਮੇਸ਼ਰ ਨਾਲ ਭਾਈ ਮੇਲ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਹੁੰਦਾ। ਗੁਰਸਾਗਰ ਰਤਨੀ ਭਰਪੂਰੇ ਸੰਸਾਰ 'ਤੇ ਸਾਗਰ ਸਮੁੰਦਰ ਅਸੀਂ ਦੇਖਦੇ ਹਾਂ, ਉਹਦੀ ਉਦਾਹਰਨ ਪਾਤਸ਼ਾਹ ਜੀ ਨੇ ਦਿੱਤੀ ਹੈ। ਕਹਿਣ ਲੱਗੇ ਜਿਸ ਤਰ੍ਹਾਂ ਇੱਕ ਸਮੁੰਦਰ ਹੁੰਦਾ ਹੈ, ਉਹਦੇ ਕੰਢੇ 'ਤੇ ਉੱਥੇ ਹੰਸ ਜਿਹੜੇ ਨੇ ਉਹ ਹੁੰਦੇ ਨੇ, ਉਹ ਮੋਤੀ ਚੁਗਦੇ ਨੇ ਮੋਤੀ। ਅਤੇ ਇਸੇ ਤਰ੍ਹਾਂ ਗੁਰੂ ਵੀ ਇੱਕ ਸਾਗਰ ਹੈ, ਗੁਰੂ ਸਮੁੰਦਰ ਹੈ, ਅਤੇ ਰਤਨਾਂ ਦੇ ਨਾਲ ਨਕਾਨਕ ਕਹਿਣ ਲੱਗੇ ਕੀਮਤੀ ਰਤਨ ਜਿਹੜੇ ਨੇ ਉਹ ਗੁਰੂ ਦੇ ਕੋਲ ਪਏ ਨੇ। ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸਨ ਚੁਗੈ ਨਹੀਂ ਦੂਰੇ। ਕਹਿਣ ਲੱਗੇ ਜਿਸ ਤਰ੍ਹਾਂ ਹੰਸ ਉਸ ਸਾਗਰ ਦੇ ਹੰਸ ਜਿਹੜੀ ਨੇ ਮੋਤੀ ਚੁਗਦੇ ਨੇ, ਇਸੇ ਤਰ੍ਹਾਂ ਗੁਰਮੁਖ ਸੰਤ ਪਾਤਸ਼ਾਹ ਜੀ ਕਹਿਣ ਲੱਗੇ ਆਪ ਵਰਗੇ ਜਿਹੜੇ ਇਹਨਾਂ ਲਈ ਸੰਤ ਸ਼ਬਦ ਵਰਤਦੇ ਨੇ। 3 ਤਰ੍ਹਾਂ ਦਾ ਸੰਤ ਸ਼ਬਦ ਹੈ ਜਿਹੜਾ ਸਾਨੂੰ ਦਰਸ਼ਨ ਕਰਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਮਿਲਦਾ ਹੈ। 1 ਤਾਂ ਸੰਤ ਸ਼ਬਦ ਵਰਤੇ ਆ ਗੁਰੂ ਲਈ, 1 ਸੰਤ ਜਿਹੜੇ ਹੁੰਦੇ ਨੇ ਕਹਿਣ ਲੱਗੇ ਜਿਹਨਾਂ ਸਾਸ ਕਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। 1 ਸੰਤ ਸ਼ਬਦ ਵਰਤੇ ਆਪ ਵਰਗੇ ਗੁਰਮੁਖਾਂ ਲਈ ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਗੁਰੂ ਗੁਰੂ ਜਪਦੇ ਨੇ, ਸਤਸੰਗਤ ਕਰਦੇ ਨੇ, ਸ਼ਬਦ ਦੀ ਕਮਾਈ ਕਰਦੇ ਨੇ, ਉਹਨਾਂ ਨੂੰ ਕਿਹਾ। ਕਹਿਣ ਲੱਗੇ ਐਸੇ ਮ੍ਰਿਤ ਤੋਂ ਭਾਵ ਹੁੰਦਾ ਮੌਤ, ਆੜਾ ਲੱਗ ਗਿਆ ਅਗੇਤਰ, ਮੌਤ ਤੋਂ ਰਹਿਤ ਕਰ ਦੇਣ ਵਾਲਾ ਨਾਮ। ਕਹਿਣ ਲੱਗੇ ਉਹਨੂੰ ਚੁਗਦੇ ਨੇ, ਉਹਨੂੰ ਜਪਦੇ ਨੇ, ਆਪਣੇ ਹਿਰਦੇ ਅੰਦਰ ਵਸਾਉਂਦੇ ਨੇ, ਕਦੀ ਵੀ ਐਸੇ ਪੂਰੇ ਗੁਰੂ ਤੋਂ ਉਹ ਦੂਰ ਨਹੀਂ ਹੁੰਦੇ। ਜਿਸ ਤਰ੍ਹਾਂ ਹੰਸਾਂ ਦੀ ਖੁਰਾਕ ਕੀਮਤੀ ਰਤਨ ਹੁੰਦੇ ਨੇ, ਸਾਗਰ ਸਮੁੰਦਰ ਤੋਂ ਦੂਰ ਨਹੀਂ ਹੁੰਦੇ, ਉਸੇ ਤਰ੍ਹਾਂ ਗੁਰਮੁਖ ਸੰਤ ਪਿਆਰੇ ਜਿਹੜੇ ਨੇ ਉਹ ਗੁਰੂ ਤੋਂ ਕਦੀ ਦੂਰ ਨਹੀਂ ਹੁੰਦੇ। ਸ਼ਬਦ ਦੀ ਕਮਾਈ ਕਰਦੇ ਨੇ, ਸ਼ਬਦ ਨਾਲ ਜੁੜੇ ਰਹਿੰਦੇ ਨੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਭਾਵੈ। ਕਹਿਣ ਲੱਗੇ ਉਸੇ ਤਰ੍ਹਾਂ ਇਹ ਨਾਮ ਰਸ ਦਾ ਚੋਗਾ ਚੁਗਦੇ ਨੇ ਅਤੇ ਪ੍ਰਭੂ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ। ਅਤੇ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ, ਇਸੇ ਤਰ੍ਹਾਂ ਜਿਸ ਤਰ੍ਹਾਂ ਹੰਸ ਉਹਨਾਂ ਦੀ ਖੁਰਾਕ ਹੁੰਦੀ ਹੈ, ਅਤੇ ਪ੍ਰਾਣਾਂ ਦੇ ਪਤੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜਿਹੜੇ ਜੁੜੇ ਰਹਿੰਦੇ ਨੇ, ਫਿਰ ਉਹ ਵੀ ਐਸੇ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ। ਕਿਆ ਬਗ ਬੱਪੜਾ ਛੱਪੜੀ ਨਹਾਏ, ਜਦੋਂ ਹੰਸ ਦੀ ਗੱਲ ਆਏਗੀ ਨਾਲ ਬਗਲੇ ਦੀ ਗੱਲ ਜ਼ਰੂਰ ਆਏਗੀ।
ਕਹਿਣ ਲੱਗੇ ਬਗਲਾ ਕੀ ਹੈ? ਬਗਲਾ ਕਹਿਣ ਲੱਗੇ ਉਹ ਇੱਦਾਂ ਦਾ ਹੈ, ਉਹ ਤਾਂ ਛੱਪੜ ਵਿੱਚ ਨਹਾਉਂਦਾ ਅਤੇ ਨਹਾ ਕੇ ਫਿਰ ਲਿਬੜ ਜਾਂਦਾ, ਨਹਾ ਕੇ ਅਤੇ ਸਵੱਛ ਹੋਣਾ ਹੁੰਦਾ। ਉਹ ਤਾਂ ਚਿੱਕੜ ਵਿੱਚ, ਕਹਿਣ ਲੱਗੇ ਚੀਕੜ ਡੁੱਬੈ ਮੈਲ ਨਾ ਜਾਏ, ਚਿੱਕੜ ਵਿੱਚ ਡੁੱਬਦਾ, ਉਹਦੀ ਮੈਲ ਕਾਹਦੀ ਦੂਰ ਹੋਣੀ ਸੀ? ਨਹਾਉਣ ਨਾਲ ਤਾਂ ਮੈਲ ਮਨੁੱਖ ਦੂਰ ਕਰਦਾ, ਉਹ ਜਦੋਂ ਨਹਾਏ ਚਿੱਕੜ ਵਿੱਚ ਬਗਲਾ, ਅਤੇ ਕਹਿਣ ਲੱਗੇ ਉਹਦੀ ਮੈਲ ਜਿਹੜੀ ਹੈ ਉਹ ਕਾਹਦੀ ਜਾਣੀ ਸੀ? ਨਹੀਂ ਜਾਂਦੀ। ਉਦਾਹਰਣ ਇਹ ਦਿੱਤੀ ਹੈ ਸੰਸਾਰ 'ਤੇ, ਸਾਨੂੰ ਸਮਝਾਇਆ, ਕਹਿਣ ਲੱਗੇ ਪੂਰੇ ਗੁਰੂ ਤੋਂ ਬਿਨਾਂ ਜਿਹੜੇ ਅਧੂਰੇ ਨਾਲ ਕੱਚੇ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਮੈਲ, ਉਹਨਾਂ ਨੂੰ ਆਤਮਿਕ ਜੀਵਨ ਕਿੱਥੋਂ ਮਿਲਣਾ, ਕਿਉਂਕਿ ਜੁੜੇ ਕੱਚੇ ਨਾਲ ਹੈ। ਇਹ ਪ੍ਰਾਪਤੀਆਂ ਪੂਰੇ ਗੁਰੂ ਦੇ ਦਰ ਤੋਂ ਹੁੰਦੀਆਂ ਨੇ। ਜਿਹੜੇ ਪੂਰੇ ਨਾਲ ਜੁੜਦੇ ਨੇ ਫਿਰ ਉਹਨਾਂ ਦੀ ਮੈਲ ਆਤਮਿਕ ਜਿਹੜੀ ਹੈ ਉਹਨਾਂ ਦੀ ਦੂਰ ਹੁੰਦੀ ਹੈ ਅਤੇ ਪਰਮੇਸ਼ੁਰ ਨਾਲ ਮੇਲ ਬਣਦਾ ਹੈ। ਰਹਾਉ ਦਾ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਸਾਰੇ ਸ਼ਬਦ ਵਿੱਚ ਬਾਕੀ ਬੰਦਾਂ ਵਿੱਚ ਇਹਦੀ ਵਿਆਖਿਆ ਕਰਦੇ ਨੇ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਭਏ ਨਿਰੰਕਾਰੀ। ਗੁਰਮੁਖ ਸੰਤ ਪਿਆਰੇ ਪੂਰੇ ਗੁਰੂ ਦੇ ਸ਼ਰਨ ਵਿੱਚ ਟਿਕਦੇ ਨੇ, ਆਪਣੇ ਵਿਕਾਰਾਂ ਨੂੰ ਦੂਰ ਕਰਦੇ ਨੇ ਅਤੇ ਸੰਭਲ ਸੰਭਲ ਕੇ ਆਪਣੇ ਜੀਵਨ ਵਿੱਚ ਤੁਰਦੇ ਨੇ। ਰੱਖ ਰੱਖ ਚਰਨ ਧਰੇ ਵਿਚਾਰੀ, ਕੋਈ ਰਸਤਾ ਪਿੰਡਾ ਇੱਦਾਂ ਦਾ ਹੋਏ ਅਸੀਂ ਥੋੜ੍ਹਾ ਥੋੜ੍ਹਾ ਧਿਆਨ ਨਾਲ ਤੁਰਦੇ ਹਾਂ, ਉਸੇ ਤਰ੍ਹਾਂ ਕਹਿਣ ਲੱਗੇ ਉਹ ਫਿਰ ਦੇਖਦੇ ਨੇ ਕਿਤੇ ਅਧੂਰੇ ਦੀ ਸੰਗਤ ਨਾ ਮਿਲ ਜਾਏ, ਪੂਰੇ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਨੇ, ਸ਼ਬਦ ਦੀ ਕਮਾਈ ਕਰਦੇ ਨੇ, ਫਿਰ ਆਪਣੇ ਵਿਚਾਰ ਮਨ ਵਿੱਚ ਸੋਚਦੇ ਨੇ ਆਹ ਠੀਕ ਹੈ ਆਹ ਚੰਗਾ ਹੈ। ਦੁਬਦਾ ਛੋੜ ਭਏ ਨਿਰੰਕਾਰੀ, ਦੁਬਦਾ ਛੱਡ ਕੇ ਭਟਕਣਾ ਨੂੰ ਦੂਰ ਕਰਕੇ ਨਿਰੰਕਾਰ ਨਾਲ ਮੇਲ ਬਣਾਉਂਦੇ ਨੇ। ਮੁਕਤ ਪਦਾਰਥ ਹਰ ਰਸ ਚਾਖੇ, ਆਵਨ ਜਾਂ ਰਹੇ ਗੁਰ ਰਾਖੇ। ਇੱਕ ਮੁਕਤੀ ਦਾ ਪਦਾਰਥ ਹੈ, ਹਰ ਰਸ ਨੂੰ ਚੱਖਦੇ ਨੇ ਅਤੇ ਕਹਿਣ ਲੱਗੇ ਫਿਰ ਆਉਣ ਜਾਣ ਦੇ ਗੇੜ ਵਿੱਚੋਂ ਗੁਰੂ ਉਹਨਾਂ ਨੂੰ ਬਚਾ ਲੈਂਦਾ ਹੈ, ਰੱਖ ਲੈਂਦਾ ਹੈ। ਅਖੀਰਲੇ ਵਿੱਚ ਸ਼ਬਦ ਦੁਆਰਾ ਪਾਤਸ਼ਾਹ ਜੀ ਬੰਦ ਵਿੱਚ ਸਮਝਾਉਂਦੇ, ਸੱਚੇ ਨਿਰਮਲ ਮੈਲ ਨਾ ਲਾਗੈ। ਜਿਹੜੇ ਸੱਚੇ ਨਾਲ ਸਦਾ ਕਾਇਮ ਰਹਿਣ ਵਾਲੇ ਪਰਮੇਸ਼ੁਰ ਪਰਮਾਤਮਾ ਨਾਲ ਜੁੜਦੇ ਨੇ ਫਿਰ ਉਹਨਾਂ ਨੂੰ ਮੈਲ ਨਹੀਂ ਲੱਗਦੀ। ਗੁਰ ਕੈ ਸ਼ਬਦ ਭਰਮ ਪਉ ਭਾਗੈ, ਗੁਰੂ ਦੇ ਸ਼ਬਦ ਦੁਆਰਾ ਭਰਮ ਜਿਹੜੀ ਹੈ ਭਟਕਣਾ ਜੀਵਨ ਨੂੰ ਖੁਆਰ ਕਰਦੀ ਹੈ, ਉਹ ਆਪਣੀ ਦੂਰ ਕਰ ਲੈਂਦੇ ਨੇ, ਇਹ ਤੋਂ ਦੂਰ ਰਹਿੰਦੇ ਨੇ। ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਚ ਸਰੂਪ। ਸੋਹਣੀ ਮੂਰਤ ਵਾਲੇ ਪਰਮੇਸ਼ੁਰ ਪਰਮਾਤਮਾ ਆਦਿ ਤੋਂ, ਜਿਹੜਾ ਗੁਰੂ ਨੇ ਦਰਸਾਇਆ ਕਿ ਉਹ ਆਦਿ ਤੋਂ ਹੀ ਹੈ, ਕਹਿਣ ਲੱਗੇ ਐਸੇ ਨੂੰ, ਐਸੇ ਪਰਮਾਤਮਾ ਨੂੰ ਨਾਨਕ ਦਾਸ ਜਾਚਦਾ, ਲੋਚਨਾ ਕਰਦਾ ਵੀ ਮਿਲ ਜਾਏ। ਅਸੀਂ ਵੀ ਅਰਦਾਸ ਕਰੀਏ ਐਸਾ ਪਰਮੇਸ਼ੁਰ ਪਰਮਾਤਮਾ ਪੂਰਾ ਗੁਰੂ ਸਾਨੂੰ ਮਿਲਾ ਦੇ। ਸ਼ਬਦ ਦੀ ਰਹਿਮਤ ਨਾਲ ਦਾਤਾਰ ਪਾਤਸ਼ਾਹ ਰਹਿਮਤ ਕਰਨ, ਸਤਸੰਗ ਦੀ ਘੜੀਆਂ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਫੇਰ ਨੂੰ ਸਿਰ ਉੱਡ ਉੱਡਰਾਵਾ ਝੱਟ ਪਾਏ ਵੇਖੈ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਗਿਆਨ ਭੰਜਨ, ਗੁਰਦੇਵ ਬੰਧ ਬਸੋਹਦਰਾ, ਗੁਰਦੇਵ ਦਾਤਾ ਨਾਮ ਦੇ ਕੇ, ਗੁਰਦੇਵ ਮਨ ਗੁਰਦੇਵ ਦੇਵ ਕਰਤਾ ਪਾਪ ਹਰਤਾ, ਗੁਰਦੇਵ ਪਤ ਪਵਿੱਤ ਕਰਾ, ਗੁਰਦੇਵ ਆਜ ਗੱਲ, ਗੁਰਦੇਵ ਮੰਤਰ ਹਰ ਜਪ ਉਦਰਾ, ਗੁਰਦੇਵ ਸੰਗਤ ਕਾ ਮੇਲ ਕਰਕੇ ਪਾ ਮੂਲ ਪਾਪੀ ਨੂੰ ਅਲੱਗ ਕਰਾ, ਗੁਰਦੇਵ ਸਤਿਗੁਰ ਪਾਦ ਨੰਦਨ, ਗੁਰਦੇਵ ਨਾਨਕ ਹਰ ਨਾਮ ਚ ਕਰਾ। ਵਾਹਿਗੁਰੂ ਜੀ, ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਪ੍ਰਸਾਦ ਆਦਿ ਗੁਰੂ ਨਾਮੇ, ਜੁਗਾਦ ਗੁਰੇ ਨਾਮੇ, ਸਤਿਗੁਰੇ ਨਾਮੇ, ਸ਼੍ਰੀ ਗੁਰਦੇਵ ਨਾਮੇ ਅਸਪਤੀ, ਸਿਮਰੋ ਸਿਮਰ ਸਿਮਰ ਕਿਰਪਾਵੋ, ਕਲ ਕਲੇ ਤਨ ਮਹਿ ਮਿਟਾਵੋ, ਸਿਮਰੋ ਜਾਤ ਬਚੰਬਰ ਏਕੇ, ਨਾਮ ਜਪ ਅਗੰਤ ਅਦਿਤੇ, ਵੇਦ ਪੁਰਾਣ ਸਿਮਰਨ ਸੁਧਾ ਕਰ ਕੀਨੇ, ਰਾਮ ਨਾਮ ਇੱਕ ਰਾਖਰ ਕਨਕਾ ਏਕ ਜਸ ਜੀਵ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ, ਤਾਂ ਕਿ ਏਕ

ਗਾਸ ਬੜਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪਣ ਮਹੇਸ਼ਰ ਬ੍ਰਹਮ ਗਿਆਨੀ ਕੇ ਕੀਮਤ ਨਾਏ ਬ੍ਰਹਮ ਗਿਆਨੀ ਕਾ ਸਕਲ ਮਨ ਮਾਏ

ਲੋਕ ਤੂੰ ਕਰੈ ਅਨੇਕ ਜਾਣਾ ਤਿੰਨ ਪਾਰਾ ਵਾਰ ਨਾਨਕ ਚੰਨਾ ਪ੍ਰਭ ਰਚੀ ਬਹੁਤ ਪ੍ਰਕਾਰ ਕਦੀ ਕਈ ਕੋਟ ਹੋਏ ਪੁਜਾਰੇ ਕਈ ਕੋਟ ਆਚਾਰ ਪਿਵਾਰੇ ਕਈ ਕੋਟ ਪੈ ਤੀਰਤਵਾਸੀ ਕਈ ਕੋਟ ਬਣ ਬ੍ਰਹਮਦਾਸੀ ਕਈ ਕੋਟ ਵੇ ਕੇ ਸਰੋਤੇ ਕਈ ਕੋਟ ਤਬੀ ਸਰੋਤੇ ਕਈ ਕੋਟ ਆਤਮ ਧਿਆਨ ਦਾਰੈ ਕਈ ਕੋਟ ਗਾ ਵਿਚਾਰੈ ਕਈ ਕੋਟ ਨ ਤੰਨਾ ਧਿਆਵੈ ਨਾਨਕ ਕਰਤਾ ਕੰਨ ਨ ਪਾਵੈ ਕਈ ਕੋਟ ਭੈ ਅਮਾਨੀ ਕਈ ਕੋਟਾਂ ਦਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਵਾਪਿਕ ਆਤਮ ਨਿਕੋਰ ਕਈ ਕੋਟ ਪਰ ਦੁਖ ਰਹਿ ਕਈ ਕੋਟ ਪਰ ਦੁੱਖ ਨ ਕਰੈ ਕਈ ਕੋਟ ਮਾਏ ਕਈ ਕੋਟ ਪ੍ਰਦੇ ਪ੍ਰਮਾਏ ਜਜ ਲਾਉ ਤਿਲਕ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਜਤੇ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਖ ਨਿਪਜਾਏ ਕਈ ਕੋਟ ਪੌਣ ਪਾਣੀ ਬਹਿ ਸੰਤਰ ਕਈ ਕੋਟ ਦੇ ਸੁਪ ਮੰਡਲ ਕਈ ਕੋਟ ਸਸੇ ਸੂ ਨਖਤਰ ਕਈ ਕੋਟ ਦੇਵ ਦਾਨਵ ਇੰਦਰ ਸਤਰ ਸਗਲ ਸਮੱਗਰੀ ਆਪਣੇ ਸੂ ਧਾਰੈ ਨਾਮ ਜਿਸ ਭਾਵੈ ਤਿਸ ਤਿੰਨ ਨਿਸਤਾਰੈ ਕਈ ਕੋਟ ਰਾਜ ਤਮ ਸਤ ਕਈ ਕੋਟ ਵੇਦ ਪ੍ਰਾਣ ਸਮਰਤਵਰ ਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਚੰਦ ਕਈ ਕੋਟ ਕੇ ਚਲ ਜੀਵੇ ਕਈ ਕੋਟ ਗਿਰੀ ਮੇਸਵਰਨ ਤੀਵੈ ਕਈ ਕੋਟ ਜਗ ਨਿਰਪਸਾਰ ਕਈ

ਕਈ ਕੋਟ ਬੈਠਤੀ ਖਾਏ, ਕਈ ਕੋਟ ਘਾਲਾਂ ਤੱਕ ਪਾਏ, ਕਈ ਕੋਟ ਕੀ ਯਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣ ਤੈ ਤਾਂ ਰਾਖੀ ਨਾਮ ਸਭ ਪ੍ਰਭ ਕੈ ਹਾਥੇ, ਕਈ ਕੋਟ ਭੈ ਬੈਰਾ ਕੀ ਰਾਮ ਨਾ ਸੁਨ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾ ਬ੍ਰਹਮ ਲੰਤੇ, ਕਈ ਕੋਟ ਦਰਸ਼ਨ ਪ੍ਰਪਿਆਤਨ ਕੁਮਲੋ ਪ੍ਰਭ ਨਾਥ, ਕਈ ਕੋਟ ਮੰਗੈ ਸਤਸੰਗ ਪਾ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇਨ ਸਦਾ ਤਨ ਧੰਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਰ ਬ੍ਰਹਮੰਡ, ਕਈ ਕੋਟ ਹੋਏ ਅਵਤਾਰ, ਕਈ ਜੋਤ ਕਿਨੂੰ ਵਿਸਤਾਰ, ਕਈ ਵਾਰ ਪਿਤਰ ਪ੍ਰਸਾਦ ਸਦਾ ਸਦਾ, ਕਈ ਕੰਕਾਰ, ਕਈ ਕੋਟ ਕਿੰਨੇ ਭਾਵੰਗ ਪ੍ਰਭ ਪ੍ਰਮਾ ਸੰਭਾਵ, ਤਾਂ ਕਾਂਤ ਨ ਜਾਣੇ ਕੋਈ ਆਪੇ ਆਪ ਨਾਮ ਪ੍ਰਸੋਏ, ਕਈ ਕੋਟ ਪਾ ਬ੍ਰਹਮ ਕੇ ਦਾਤ ਨੂੰ ਹੋ ਤੋ ਆਤਮ ਪ੍ਰਕਾਸ਼, ਕਈ ਗੁਰ ਦੱਤ ਕੇ ਬੇਤੇ ਦਾ ਨਿਹਾਰਾ ਏ ਖੂਨ ਇੱਥੇ, ਕਈ ਕੋਟ ਨਾਮ ਸਪੀਵੈ ਅਮਰ ਪੈਸਾ ਦੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾ, ਆਪਣੇ ਦਿਨ ਕੋ ਸਾਹ ਸਾਹ ਸਮਾਰੇ।

ਪ੍ਰਭ ਭਾਵੈ ਤਾਂ ਹਰਗੁਣ ਭਾਖੈ ਪ੍ਰਭਾਵਤ ਤਾਂ ਪਲ ਦੁਧਾਰਾ ਆਪ ਕਰਾਇਆ ਆਪਣੇ ਵਿਚਾਰਾ ਦੋਹਾਂ ਸਿਰਿਆਂ ਕਾਇਆ ਸੁਆਮੀ ਖੇਲੈ ਬਖਸੈਨ ਤੇ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਣ ਆਵੈ ਕੌਮ ਮਨੁੱਖ ਤੇ ਗਿਆ ਆਵੈ ਜੋ ਸੁਭਾਵੈ ਸੋਈ ਕਰਾਵੈ ਇਸ ਕਹਿ ਆਥੋ ਇੱਥਾ ਸਭ ਕੁਛ ਲੇ ਜੋ ਸੁਭਾਵੈ ਸੋਈ ਕਰੇ ਅਣਜਾਣਤ ਬਿਖਿਆ ਮੈਂ ਰਚਾ ਜੀ ਡਾਂ ਤੇ ਆਪਣੋ ਆਪ ਬਚੈ ਪਰਮੇ ਭੁੱਲਾ ਦਿਆਂ ਧਾਵੈ ਨਿਮਕ ਮੈਂ ਚਾਰ ਕੁੰਟ ਫਿਰੇ ਆਵੈ ਕਾ ਕਿਰਪਾ ਸੋ ਆਪਣੀ ਭਗਤ ਦੇ ਨੰਗ ਤੀਜਾ ਨਾਮ ਲੇਖ ਮੈਂ ਨੀਚ ਕੀਟ ਕੋ ਰਾਜ ਪਾ ਬ੍ਰਹਮ ਗਰੀਬ ਨਿਵਾਜ ਜਾਂ ਕਾ ਦਿਸ਼ਟ ਕਸੂ ਨ ਆਵੈ ਤਿਤ ਕਾਲ ਦਿਨ ਪ੍ਰਗਟਾਵਾ ਜਾਂ ਕੋ ਆਪਣੀ ਕਰੈ ਬਖਸੀਸ ਤਾਂ ਕਾ ਲੇਖਾ ਨ ਗਣਨ ਦੇ ਜੀਵਨ ਸਾਧ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣ ਤੋਂ ਆਪ ਬਿਨਾਈ ਨਾਂਕ ਜੀਵੈ ਦੇਖ ਬਡਾਇ ਕਮਲ ਨੈ ਸੁਹਾਥ ਕਨ ਕਰਾਮ ਸੁਖੋ ਨਾਥ ਆਗਿਆਕਾਰੀ ਅਪਰਾਧੀ ਜੋ ਸੁਭਾਵੈ ਸੋਈ ਫੁੰਥੀ ਕਬੂ ਊ ਨਿਚ ਮੈਂ ਬਸੈ ਕਬੂ ਸੋਗ ਹਰਖਾ

ਰੱਬ ਜਨ ਪਰਮਾਵਾ ਧਨ ਭੂਮਿਕਾ ਜੋ ਕਰੈ ਕਮਾਨ ਸੋ ਮੂਰਖ ਹੁੰਦਾ ਗਿਆਨ ਕਰ ਕਿਰਪਾ ਸਖੇਰ ਦੇ ਗਰੀਬੀ ਵਸਾਵੈ ਨਾਨਕੀ ਆ ਮੁਕਤਾ ਗਿਆ ਸੁਖ ਪਾਵੈ ਤਨ ਮੰਤਾ ਹੋਏ ਕਰ ਗੁਰੂ ਬਾਵੈ ਤਨ ਸਮਾਨ ਕਰ ਸੰਗਾ ਵੈ ਬੁਲਸ ਕਰ ਮਨੁੱਖ ਉਪਰ ਕਿਰਿਆਸ ਬਲ ਪਿੱਤਰ ਤਾਂਕਾ ਹੋਏ ਵਿਨਾਸ਼ ਸਭ ਤੇ ਆਪ ਜਨ ਬਲਵੰਤ ਖਨਮਾਏ ਡਾਇ ਪਤਮੰਤ ਕਸਨਮ ਦੇ ਆਪ ਅੰਕਾਰੇ ਧਰਮ ਰਾਜ ਕ੍ਰਿਪ ਕੁਆਰੇ ਗੁਰਪ੍ਰਸਾਵ ਜਾਂ ਕਮਟੈ ਮਹਾਨ ਸੁਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਉਧਾਰੇ ਤਨ ਪੈ ਸਗਲੇ ਵਿਸਤਾਰੇ ਅਨਕ ਤਪੱਸਿਆ ਕਰੇ ਅੰਕਾਰ ਨਰਕ ਸੁਰਗ ਪ੍ਰਿਪਰੇ ਅਵਤਾਰ ਅਨਕ ਜਤਨ ਕਰਾਤਮ ਨੀਂਦਰ ਵੈ ਹੈ ਦਰਗਹਿ ਕੋ ਕੈਸੇ ਗਵੈ ਆਸ ਕੋ ਜੋ ਭਲਾ ਕਹਾਵੈ ਵੈ ਭਲਾਏ ਨਿਕਣ ਵੈ ਤ੍ਰਿਪਕੇ ਜਾਂ ਕਮ ਨੋ ਹੋਏ ਕੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੈ ਮੁਹਤੇ ਕੁਛ ਹੋਏ ਤਾਂ ਉਸ ਕੋ ਸੁਖ ਨਾ ਹੀ ਕੋਏ ਜਬ ਜਾਣੈ ਮੈਂ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਤਾਰਾ ਕੋ ਬੈਰੀ ਮੇਰੀ ਤਬਲੰਗ ਨੇ ਚਲਣਾ ਹੈ ਚੇਤ ਜਬ ਲਗ ਮੋਹ ਮਗਨ ਸੰਮਾਏ ਤਬ ਲਗ ਧਰਮ ਰਾਜ ਦੇ ਸਿਧਾਏ ਪ੍ਰਭ ਕਿਰਪਾ ਦੇ ਬਿੰਦਨ ਦੁੱਟੈ ਗੁਰ ਪ੍ਰਸਾਨ ਨਾਨਕੋ ਛੁਟੈ ਸੈਸ ਖੱਟੇ ਲੱਖ ਕੋਟ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਸੀ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈਲ ਪਲਾਵੈ ਖਪਕਮ ਮਰੈ ਬਿਨਾਂ ਸੰਦੋਖ ਨਹੀਂ ਕੋ ਰਾਜਾ ਸਲਮਨੌਰਤ ਬਿਰਤੇ ਸਭ ਕਾ ਜਾਏ ਨਾਮ ਰੰਗ ਧਰਮ ਸੁਖ ਹੋਏ ਬਿੜ ਭਗਤ ਸਾਹਿਬ ਪ੍ਰਾਪਤ ਹੋਏ ਕਨਕਰਾਵ ਨੇ ਆ ਪਿਆ ਸਦਾ ਸਦਾ ਨਾਨਕਰ ਜਾਪ ਕਣਕ ਰਾਵਣ ਕਰਨੇ ਆਸ ਕਿਆਲ ਕਾਂ ਵਿਚਾਰ ਜਸੀ ਦਿਲਟ ਕਰੇ ਤੈਸਾ ਹੋਏ ਆਪੇ ਆਪ ਆਪ ਸੋਏ ਜੋ ਸਕਿਨ ਸੁਪਨੈ ਰੰਗ ਸਭ ਤੇ ਦੂਸਰਾ ਉਕੈ ਸੰਗ ਬੂਜਾ ਦੇਖੈ ਕਰੈ ਵਿਵੇਕ ਆਪੈ ਏਕ ਆਪੇ ਅਨੇਕ ਮਨ ਬਿਨਸਾ ਆਵੈ ਜਾਏ ਨਾਨਕ ਸਾਦੀ ਰਹਿ ਸਮਾਏ ਆਪੋ ਦਿਸੈ ਸਮਝੇ ਆਪ ਆਪ ਜਪ ਕੈ ਸਾਥ ਆਪ ਕਿਨੋ ਆਪਣ ਬਿਥਾ ਸਭ ਸਕਾਓ ਕਰਨੇ ਆ ਰੋਜ ਤੇ ਭਿੰਨ ਕੋ ਕੁਛ ਹੋਏ ਥਾਂ ਤਨੰਤਰ ਏਕੈ ਸੋਏ ਆਪਣੇ ਜਲਦ ਆਪ ਕਰਨੇ ਆਰ ਕੋਤੋ ਕਰੈ ਰੰਗ ਵਪਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿ ਨਜਾਏ ਸਤਿ ਸਤਿ ਪ੍ਰਭ ਸੁਆਮੀ

ਕਾ ਦੁਖੁ ਸੁਖ ਸੁਵਿਦਾਇ ਸੰਤ ਕਾ ਦੁਖ ਨਰਕ ਮੈਂ ਪਾਏ ਸੰਤ ਕਾ ਦੁਖ ਮਤ ਹੋਏ ਮਲੀਨ ਸੰਤ ਕਾ ਦੁਖ ਨੂੰ ਸੋਭਾ ਤੇ ਹੀਨ ਸੰਤ ਕੇ ਅਧਿਕ ਰਖਣ ਕੋਏ ਸੰਤ ਕਾ ਦੁਖ ਨੂੰ ਥਾਂ ਭ੍ਰਸ਼ਟ ਹੋਏ ਸੰਤ ਕਿਰਪਾ ਕਿਰਪਾ ਜੇ ਕਰਾਇ ਨਾਮ ਸੰਸਾਨੰਦ ਕਵਿਤਰਾਇ ਸੰਤ ਕਾ ਦੁਖ ਨੂੰ ਤੇ ਮੁਖ ਪਾਵੈ ਸੰਤਨ ਕਾ ਦੁਖ ਨੂੰ ਕਾ ਜਲਵੈ ਸੰਤਨ ਕਾ ਦੁਖ ਨੂੰ ਦਰਪ ਜਾਣ ਪਾਏ ਸੰਤ ਕਹਿ ਦੁੱਖ ਅੰਦਰ ਡੋਣ ਕਰਮਾਏ ਸੰਤਨ ਕਹਿ ਦੁੱਖ ਅੰਦਰ ਨਾਮਾ ਜਲੈ ਸੰਤ ਕ ਦੁੱਖ ਸਭ ਖੁਸ਼ਲੈ ਸੰਤ ਕ ਦੁੱਖ ਤੇ ਸਿਵਜਾਏ ਸੰਤ ਕ ਦੁੱਖ ਨਿਚਨ ਚਾਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਮ ਸੰਤ ਪਾਇ ਤਾਉ ਬੇਗਤ ਪਾਇ ਸੰਤ ਕੰਦ ਕਮਾ ਦਿਤਾਏ ਸੰਤ ਕੰਦ ਖੰਡ ਕੰਨ ਪਾਇ ਸੰਤ ਕੰਦ ਕਮਾ ਤਿਆਰਾ ਸੰਤ ਕੰਦ ਕ ਪਰਮੇਸ਼ਰ ਮਾਰਾ

ਖਾਏ ਸੰਤ ਕੇ ਦੁਖੀ ਕੋਬਲ ਰੱਖ ਨਿਹਾਰ ਨਾਮ ਸੁਨ ਪਾਵਤਾਂ ਲੈ ਉਬਾ ਸੰਤ ਕੇ ਦੁਖੀ ਉਮ ਬਿਲਾਏ ਜੋ ਜਲ ਵੀ ਹੋਣ ਮਛਲੀ ਤਰਫੜਾਏ।

ਦੁਖੀ ਕੀ ਭਜਨ ਆਸਾ ਸੰਤਕ ਦੁੱਖ ਚਲਾ ਨਿਰਾਸਾ ਸੰਤਕ ਦੁਨਾ ਦੁਸ਼ਟਾ ਕੋਏ ਜੈਸਾ ਭਾਵਾ ਤੈਸਾ ਕੀ ਹੋਏ ਪਿਆ ਕਿਰਤਨ ਮਿੱਟਾ ਕੋਏ ਨਾਨਕ ਜਾਨਾ ਸੱਚਾ ਸੋਏ ਸਭ ਕਰ ਦਸਕੀਓ ਕਰਨੇ ਹਾਰ ਸਦਾ ਸਦਾ ਸੁਖੋ ਨਮਸਕਾਰ।

ਧਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਸਲ ਮੈਂ ਆਪ ਅਨਕ ਜੁਗਤ ਥਾਪ ਥਾਪ ਆਪਣਾ ਸੀਨਾ ਇੱਕ ਖੰਡ ਧਾਰਨ ਧਾਰ ਬ੍ਰਹਿਮੰਡਾ ਲਾਕਾ ਭੇਪ ਪ੍ਰਤਾਪ ਆ।

ਨਾਲ ਕੀ ਸੇਵਾ ਸੋਈ ਲਾਗੈ ਸਨੰ ਕਿਰਪਾ ਕਰੇ ਬਿਰਪਾ ਗੈ। ਨਾਮ ਜਪਿਤ ਪਾਵੈ ਵਿਸਰਾਮ, ਨਾਮ ਤਿੰਨ ਪੁਰਖ ਉਤਮ ਕਰਮਾ, ਜੋ ਕ੍ਰਸ ਪ੍ਰਕਾਰੰਗ ਸਦਾ ਸਦਾ ਬਸੈਰ ਸੰਗ ਸਹਿਸ ਪਹੁ ਐਸੋ ਹੋਏ, ਕਰਨੇ ਅਰ ਪਛਾਣੈ ਸੋਏ।

ਬੈਜਨ ਸਭ ਕੁਛ ਸਿਖਾਦੀ ਹੈ, ਦਰਬਲ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਤਦਾ ਹੈ। ਜੇ ਕੋਈ ਬੈਦ ਤਾਰ ਤੇ ਦੀਨ ਆਰ ਜਾਨੈ ਗਵਾ ਗੁਰੂ ਪ੍ਰਸਾਦ ਟੁੱਟਿਆ ਹੋ ਰੋਗ, ਨਾਨਕ ਸੋ ਜਿਨ ਦਾ ਰੋਗ, ਜਮੰਦਰ ਕੋ ਥਾਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਣਿਆ ਥੰਮਣ।

ਨੂੰ ਜੋ ਪ੍ਰਟਾਵੈ ਤੇ ਸੰਤਨ ਕੀ ਬਾਸ਼ੋ ਧੂ ਨਾਨਕੀ ਆਲੋਚਾ ਪੂਰ ਮਨ ਮੂਰ ਕਾਇਮ ਬਿਲਾਇਆ ਪ੍ਰਭ ਲਿਖੇ ਕਾ ਲਿਖਿਆ ਪਾਇਆ ਦੂਸੂ ਪ੍ਰਭ ਦੇਵ ਨਿਹਾਰ ਅਵੋ ਤਿਆਗ ਸੱਚ ਤਾਰ ਜੋ ਵਿਕਰਾ ਸੋਈ ਸੁਖਮਾਨ ਪੂਲਾ ਕਾਇਮ ਪ੍ਰਿਆ ਜਾਨ ਕੌਣ ਬਤ ਆਇ ਤਰਾ ਸੰਗ ਲਪਟਸ ਲੋਭੀ ਪਤੰਗ ਰਾਮ ਨਾਲ ਪਿੜ ਦੇ ਮਾਏ ਨਾਨਕ ਪਾਸੇ ਤੇ ਕਰ ਦਾਸ ਵਕਰ ਕੋ ਲੈਮ ਤੋਂ ਆਇਆ ਰਾਮ ਨਾਮ ਸੰਤਨ ਕਿਰਪਾ ਤੁ ਜਮ ਮਾਨ ਲਿਓ ਮਨ ਮੂਲ ਰਾਮ ਨਾਮ ਹਿਰਦੇ ਮਨ ਤੋ ਲਾਲ ਕੇ ਸੰਤਾ ਸੰਚਾਲ ਅਵਰ ਤੇ ਆਪ ਕਿਆ ਚੰਦਾਲ ਧਨ ਧਨ ਕਹਿ ਸੋ ਕੋਏ ਮੁਖ ਜਲਾ ਤਰਕਿਆ ਸੋਏ ਵਪਾਰ ਬਲਾ ਵਪਾਰ ਨਾਨਕ ਤਾਂ ਕਹਿ ਸਭ ਲੈ ਆ ਰਾ ਚਰਨ ਸਾਲ ਕੇ ਧੋਏ ਧੋਏ ਪੀਰ ਸਾਲ ਕੋ ਆਪਣਾ ਦਿਓ ਸਾਲ ਕੇ ਧੋ ਕਰੋਸ਼ ਨਾਮ ਸਾਧੂ ਪਰਦਾਇਆ ਕੁਰਬਾਨ ਸਾਧੂ ਸੇਵਾ ਵਡਭਾਗੀ ਪਾਇਆ ਸਾਧ ਸੰਗਾ ਕੀਰਤਨ ਗਾਇਆ ਅਨੁਭਕਨ ਤੇ ਸਾਧੂ ਰਾਖਾ ਰਕੁਣ ਗਾਇਆ ਅੰਤਰ ਚਾਖਾ ਉੱਡ ਗਏ ਸੰਤਨ ਦਰਿਆਇਆ ਸਰਬ ਸੁਖ ਨਾਮ ਤੇ ਪਾਇਆ ਮ੍ਰਿਤੋ ਕੋ ਜੀਵਾ ਲਹਾਰ ਭੁੱਖ ਕੋ ਦੇਵ ਤੁਮਾਂ ਦਾ ਆਓ ਤੁਮ ਨਿਦਾਨ ਜਾ ਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਸਕਾ ਕਰਨੀ ਜੋਸ ਬਿੰਦੂ ਸਰੋਵਨ ਹੋ ਜਪ ਜਨ ਸਾਸਦਾਸ ਨਰਾਣੇ ਸਤਿ ਉਸ ਨਿਰਮਲੇ ਕਰਨੀ ਕਾ ਕਿਰਪਾ ਸੁਨਾ ਦੀ ਹੈ ਨਾਮ ਸੂਚਨ ਨਿਰਮਲ ਥੀ ਹੈ ਜਾਂ ਕੈ ਮਨ ਗੁਰ ਕੀ ਪ੍ਰਤੇਈ ਤਜਨਿਆ ਵਾਰ ਪ੍ਰਚੀਤ ਭਗਤ ਭਗਤ ਸੁਣੀਆ ਤਾਂ ਲੋਏ ਜਾਂ ਕਰਦਾ ਕੋ ਹੋਏ ਸਤਿਕਰਨੀ ਸਤਾਂ ਕੇ ਰਹਿ ਸਾਠੇ ਦਤਮ ਕੈ ਸਾਠੀ ਦਿਲ ਸਾਚਾ ਕਾ ਸਚਵਰਤਾ ਸਾਚਾ ਪ੍ਰਸਾਰ ਪਾ ਬ੍ਰਹਮ ਸਤਿਕਰ ਦਾਤਾ ਨਾਮ ਸੋਚਣ ਸਤ ਮਾਤਾ ਸਲੋਕ ਰੂਪ ਨਰੇਖ ਨਾਰੰਗ ਕੇਸ਼ ਤੈ ਗੁਣ ਤੇ ਪ੍ਰਭ ਭਿੰਨ ਸਭ ਜਾਏ ਨਾਨਕਾ ਸੋਵੈ ਸੁਭ ਸਾਨੂੰ ਅਸ਼ਟਪਦੀ ਅਬਨਾਸੀ ਬ੍ਰਹਮ ਮੈਂ ਰਾਖ ਮਨ ਕੀ ਤੂੰ ਪੀ ਤਿਆਗ ਦਿੱਤੇ ਪ੍ਰਣੇ ਕੋਏ ਸਭ ਨਿਰੰਤਰ ਇੱਕ ਸੋਏ ਆਪੇ ਬਿਨਾ ਆਪੇ ਦਾਨਾ ਗਾਗ ਬੀਕ ਹੀ ਸੁਜਾਨਾ ਪਾਪ ਬ੍ਰਹਮ

ਜਾਂ ਕਰਨੇ ਤਰਫੂਰ ਤੁਸਕਾ ਮੰਤਰ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਰ ਜਾਂ ਕਹਿ ਤਰੁਥੋ ਸੁਨੀਆਂ ਕਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਯੋਗੀ ਤਪ ਮੈਂ ਤਪਿਤਰ ਦਸ ਮੈਂ ਭੋਗੀ ਧਿਆਇ ਧਿਆਇ ਭਗਤਾਂ ਸੁਖ ਪਾਇਆ ਨਾਮ ਤੇ ਸਤਿਪੁਰ ਕਾ ਕਿਰਤ ਨ ਪਾਇਆ ਜਾਂ ਕੀ ਲੀਲਾ ਕੀ ਮਨਾਇ ਸਗਲ ਦੇਵ ਹਾਰੇ ਵਗਾਇ ਪਿਤਾ ਕਾ ਜਨਮ ਜਾਣੈ ਭੂਤ ਸਗਲ ਪਰੋਇ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਤਿਆ ਵੈ ਸੇ ਤੇ ਗੁਣ ਮੈਂ ਜਾ ਕੋ ਪਰਮਾ ਜਨਮ ਮੇਰਾ ਪ੍ਰਿਆ ਵੈ ਜਾਏ ਉਸ ਨੀਸ ਕੇ ਸਥਾਨ ਜੈਸਾ ਜਨਾਵ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖਰਾ ਕਰੰਗ ਨਾਨਾ ਬਿਲ ਕੇ ਨੁੰਬਿਤਾ ਪ੍ਰਭਨਾ ਸੇ ਕੰਕਾਰ ਨਾਨਾ ਚਲ ਕਰੇ ਕਿਨਮਾਏ ਪੂਰੇ ਪੂਰਨ ਸਮਠਾਏ ਨਾਨਾ ਬਿਲ ਕਰ ਬਣਤ ਬਣਾਏ ਆਪਣੀ ਕੀਮਤ ਆਪੇ ਪਾਏ ਸਾਫ਼ ਕਰ ਦਿਸਕੇ ਸਭ ਸਕੇ ਠਾਓ ਜਪ ਜਪ ਦੀਵਾ ਨਾ ਕਰਨਾ ਨਾਮ ਕੇ ਧਾਰੇ ਸਖਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸੰਬਦ ਵੇਦ ਪੁਰਾਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਗਲਪ ਥਾਲ ਨਾਮ ਕੇ ਧਾਰੇ ਸਖਲਾਕਾਰ ਨਾਮ ਕੇ ਧਾਰੇ ਪ੍ਰਿਯ ਸਭ ਭਵਨ ਨਾਮ ਕਾ ਸੰਗਦਰੇ ਸੁਣ ਸਰਵਣ ਕਰ ਕਿਰਪਾ ਆਪਣੇ ਨਾਮ ਲਾਏ ਨਾਮ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਂ ਕਰ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰ ਤੂ ਸਤ ਸਤ ਜਾਂ ਕੇ ਬਾਣੀ ਸਤ ਪੁਰਖ ਸਮਾ ਸਮਾਣੀ ਸਤ ਕਰਮ ਜਾਂ ਕ੍ਰਿਸ਼ਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਸਾਹਿਬ ਜਾ ਸਤ ਭਲੀ ਸਤਨਾਮ ਪ੍ਰਕਾਸ਼ ਖੁਦਾਈ ਵਿਸਵਾਸ ਸਤਨਾਮ ਗੁਰਤੇ ਪਾਏ ਸਤ ਪਿੰਨ ਸਤ ਉਪਦੇਸ਼ ਸਤ ਜਨ ਜਾਕਰਦਾ ਪ੍ਰਵੇਸ਼ ਸਤਨਿਰਤ ਬੁੱਢਾ ਜੇ ਕੋਏ ਨਾਚ ਪਿਤਾ ਕੀ ਕਤ ਹੋਏ ਆਪ ਸਤ ਕੀ ਅਸਵ ਸਤ ਆਪੇ ਜਾਣੇ ਆਪਣੀ ਮਿਤ ਗਾਤ ਸੁਕਰਣੇ ਆ ਰਿਹਾ ਬਿਨਾਂ ਬੁਲ ਕਰਤ ਵਿਚਾਰ ਕਰਤੇ ਕਿਮਤ ਨਾ ਜਾਣੇ ਕੀ ਹੈ ਨਾਂਗ ਜੋ ਭਾਵਿਆ ਸੋ ਵਰਥੀ ਹੈ ਬਿਸਮਨ ਬਿਸਮ ਬੈ ਸਮਾਜਨ ਬੁਝਾ ਸਵਾਇਆ ਸਵਾਲ ਪ੍ਰਭ ਕੈ ਰੰਗ ਰਾਜ ਰਾਏ ਦੁਰ ਕੈ ਬਲ ਪਦਾਰਥ ਲਾਏ

ਸਦਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਮ ਸੋ ਸੇਵਕ ਸਾਧ ਸਾਸ ਮਾਰੈ ਆਪਣੇ ਜਨ ਕਪੜ ਦਾ ਢਾਕਾ ਆਪਣੇ ਸੇਵਕ ਕੀ ਸਰਪਾ ਰੱਖਾ ਆਪਣੇ ਦਾਸ ਕੋ ਦੇਵ ਵਡਾਈ ਆਪਣੇ ਸੇਵਕ ਕੋ ਨਾਮ ਵਿਪਾਈ ਆਪਣੇ ਸੇਵਕ ਕੀ ਆਪ ਰੱਖੈ ਤਾਂ ਇੰਗ ਮਤ ਕੋ ਨਾ ਲਾਕੈ ਪ੍ਰਭ ਕੇ ਸੇਵਕ ਕੋ ਨਾ ਪਵਨ ਜਬਰ ਕੇ ਸੇਵਕ ਉਤੇ ਉੱਚਾ ਜਬ ਆਪਣੀ ਸੇਵਾ ਲਾਇਆ ਨਾਮ ਸੋ ਸੇਵਕ ਜਾਂ ਦੇ ਪ੍ਰਗਟਾਇਆ ਨਿੱਕੇ ਗਿਰੀ ਮੈਂ ਕਰ ਰੱਖੈ ਭਸਮ ਕਰਾਇਆ ਸਲੋ ਕੋਟ ਲੱਖੈ ਜਿਸ ਕਾ ਸਾਸ ਨਾ ਕਾਟਤੇ ਆਪ ਤਾਂ ਕੋ ਰੱਖ ਦੇ ਕਰ ਹਾਥ ਮਾਨ ਕਰੇ ਭਾਤ ਕਰਤਵ ਬਿਰਤੇ ਡਾਤ

ਸੁਖ ਪਾਵੈ ਸਿੱਖਾ ਦਾ ਸਭ ਭਾਵ ਮਿਟਾਵੈ। ਅਵਰ ਸਿਆਣ ਸਗਲੀ ਸ਼ਾਲ ਤੇ ਜਿਨਕੀ ਤੋਂ ਸੇਵਾ ਲਾ ਕੇ ਆਪ ਜਨ ਹੋਵੀ ਤੇ ਆ ਨਾਂਗ ਤੇ ਜਿਨਕੇ ਪੂਜੋ ਦੁਪਹਿਰਾ ਸਲੋਹ ਸਤਿਪੁਰਖ ਜਨ ਜਾਣਿਆ ਸਤਿਪੁਰ ਸਿੱਖਾਂ ਨਾਉ ਸਿੱਖਿਆ ਸੰਸੋਦ ਰਹਿ ਨਾਨਕ ਵਾਰ ਗੁਣ ਗਾਓ ਪਦੇ ਰਖ ਸਿੱਖੀ ਕਿਰਪਾ ਪਾ ਸੇਵਕੋ ਗੁਰੂ ਰਾਮ ਦਿਆ ਸਿੱਖੀ ਗੋਤਰ ਮਤਮਰਾ ਕਪਨੀਆ ਨਾਮ ਤਰਾ ਸਾਗ ਸਿੱਖੀ ਬਨ ਕਾਟਾ ਰੁਕ ਸਿੱਖ ਬਕਾਥੇ ਆਟਾ ਸਾਗ ਸਿੱਖੋ ਨਾਮ ਤੰਦੇ ਰੁਕ ਸਿੱਖ ਬੜ ਭਾਗੀਏ ਸਤਿਗੁਰ ਸਿੱਖਾ ਅਲਤ ਪਲ ਸਵਾਰ ਨਾਮ ਸਿੱਖੋ ਸਿਜ ਨਾਲ ਨਮਾਰਾ ਗੁਰ ਕਾ ਸੇ ਸਭ ਜੋ ਰਾਇ ਗੁਰ ਕੀ ਆਗ ਮਨ ਮੈਂ ਸਾਹਿਬ ਸੋ ਕਿਸ ਨਾ ਨਾ ਵਹਿ ਰਹਾ ਨਾਮ ਦਾਸ ਦੇ ਹਵਾ ਮੈਂ ਚਲ ਗਏ ਪਾ ਤੇ ਸੇਵਕ ਕੇ ਕਾਲਜ ਰਾਜ ਸੇਵਾ ਕਰਤ ਹੋਏ ਨੇ ਕਾਮੀ ਦੀ ਸਗੋਲ ਪ੍ਰਾਪਤ ਸਵਾਮੀ ਆਪਣੀ ਕਿਰਪਾ ਸੋ ਆਪ ਕਰੇ ਨਾਮ ਸੋ ਸੇਵਕ ਗੁਰ ਕੀ ਮੈਂ ਲਈ ਬੇਸ ਬਿਸਵੇ ਗੁਰ ਕਾ ਮਨ ਮਾਨਾ ਸੋ ਸੇਵਕ ਪਰਮੇਸ਼ਰ ਕੀ ਕਹਿ ਜਾਣਾ ਸੋ ਸਤਿਗੁਰ ਦਾ ਰਣਾਓ ਅਨੁਕਾਰ ਗੁਰ ਕੋ ਬਿਲਦਾਓ ਸਰਬਿੰਧਾਨ ਜੀ ਕਾ ਦਾਤਾ ਅੜ ਪੈ ਪਾ ਬ੍ਰਹਮ ਰੰਗ ਰਤ ਬ੍ਰਹਮ ਮੈਂ ਜਨ ਜਨ ਮੈਂ ਪਾ ਬ੍ਰਹਮ ਭਰਮ ਸਹਿ ਸਿਆਣ ਪਲਿਆ ਜਯ ਨਾਨਕ ਐਸਾ ਗੁਰ ਬੜ ਭਾਗੀ ਪਾਏ ਸਫਲ ਦਰਸ਼ਨ ਭੇਦ ਪੁਨੀਤ ਪਰਸਦ ਚਰਨਗਤ ਨਿਮਲ ਰੀਤ ਭੇਡ ਸੰਗਰਾਮ ਗੁਰਵੈ ਪਾ ਬ੍ਰਹਮ ਕੀ ਦਰਗਾਹ ਗਵੈ ਸੁਨ ਕਰਨ ਕਰਨ ਅਗਾਨੇ ਮਾਨ ਸੰਦੋ ਆਤਮ ਪਤਿਆਂ ਨੇ ਪੂਰਾ ਗੁਰ ਅਖਿਓ ਜਾਂਕਾ ਮੰਤਰ ਅੰਮ੍ਰਿਤ ਰਿਟ ਪੇਕਾ ਸੰਤ ਗੁਣ ਬੇਅੰਤ ਕੀਮ ਨਿ ਪਾਏ ਨਾਨ ਜਿਸ ਭਾਵਤ ਲੈ ਮਿਲਾਏ ਜੀਵਾ ਗੁਸਤਮਾਨੇ ਸਤਿਪੁਰਖ ਪੂਰਨ ਵਿਵੇਕ ਕਾਹ ਬੋਲ ਨਾ ਪਹੁੰਚਤ ਪ੍ਰਾਣੀ ਇਕ ਮੰਗੋ ਚਰਪਾਵਨ ਬਾਂਦਰ ਹਾਦਰ ਵੈਸਕਦਾਏ ਤਾਂ ਹੀ ਕਿੰਨ ਕਿਨ ਪਾਏ ਅਨਕ ਭਗਤ ਬੰਧਨ ਕਰਾਇਆ ਚੰਨ ਕਮਲ ਹਿਰਦੇ ਸਮਰਾ ਸੁਭੇ ਆਇਓ ਸਾਗੁਰ ਆਪਣੇ ਨਾਨਕ ਜਿਸ ਪ੍ਰਸਾਦ ਸਫਲ ਜਪਨੇ ਅਰਸ ਪਾਵੈ ਕੋਈ ਅੰਮ੍ਰਿਤ ਪੀਵੈ ਮਸੋਏ ਉਸ ਪੁਰਖਾ ਨਾ ਕਦੇ ਬਿਨਾ ਜਾਂ ਕਮਨ ਪਲਟੈ ਗੁਣਦਾਸ ਵਾਲ ਪੈਰ ਕਾਨਾ ਮਿਲੇ ਸੱਚ ਬਦੇ ਸੇਵਕ ਦੇ ਮੋਹ ਮਾਇਆ ਕਸਨ ਲੇ ਮਨ ਮੈਰਾ ਕਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਬ੍ਰਹਮੋ ਦੁਤੈਤੀ ਨਾਸੀ ਸਪਤ ਮੈਂ ਠਾਂਡ ਵਰਤਾਈ ਅਣਦ ਪਿਆ ਨਾਠੇ ਭਾਏ ਜਨਮ ਮੰਨ ਕੇ ਮਟਿਆ ਦੇਸੇ ਸਾਧੂ ਕੇ ਪੂਰਨ ਪਦੇਸੇ ਪੁੱਜੂ ਕੰਦ ਨਪੋਏ ਬਸੇ ਸਗਲ ਵਿਆਹ ਮਨ ਤੇ ਕਹਿਣਾ ਸੇਸ ਕਸਾ ਕਿਰਪਾ ਧਾਰੀ ਸਾਸ ਨਿਪਨਾ ਮਰਾਰੀ ਥਿਤ ਪਾਏ ਚੁੱਕੇ ਪ੍ਰਮ ਗਾਵਨ ਸੁਨ ਨਾਨਕਾਰਾ ਜਾ ਸਰਵਨ ਗੁਣਿਆ ਸਰਗੁਣ ਵੀ ਹੋ ਇਕਲਾ ਧਾਰ ਸਕਲੀ ਮੋਹੀ ਆਪਣੇ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਬਿੰਦੂ ਜਾ ਨਾਈ ਕੋਇ ਤ੍ਰਿਪੁਰੰਤਰੇ ਕੋ ਸੋਈ ਉਤ ਪੁੱਤਰ ਵਿਆ ਰੂਪਰੰਗ ਭਏ ਪ੍ਰਗਾਸ ਸਾਧਕੈ ਸੰਗ ਰਚ ਰਚਨ ਆਪਣੇ ਗੁਲਤਾਰੀ ਅਨਕ ਬਾਰ ਨਾਨਕ ਬਲਿਆਰੀ ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੇ ਸ਼ਾਰ ਹਰਿ ਹਰਿ ਨਾਮ ਕਮਾਵਣਾ ਨਾਨਕ ਉਹ ਧਨ ਸਾਰ ਅਸਪਦੀ

ਜਾਏ ਸਰਬ ਰੋਗ ਨਾਲ ਮਿਟ ਜਾਏ ਜਿਸ ਧਨ ਕੋ ਚਾਰ ਕੁੰਟੀ ਉੜਤਾਵੈ ਸੁਤ ਨਾਲ ਸੇਵਾ ਤੇ ਪਾਵੈ ਜਿਸ ਕੁੰਤ ਬਾਸ਼ਾ ਮੀਤ ਉਸ ਸਾਧੂ ਸੰਗ ਪ੍ਰੇ ਜਿਸ ਬਕੋ ਕਰੈ ਭਲੀ ਕੰਨੀ ਸਾਸੂ ਬਾ ਪਲਰ ਕੇ ਸੰਨੀ ਅਨਕੂ ਪਾਵੇ ਰੋਗ ਨ ਜਾਏ ਰੋਗ ਮਠਹਿਰਾ ਕਲਾਏ ਸਰਬ ਨਿਧਾਨ ਮਹਿਰ ਨਾਮ ਨਿਧਾਨ ਜਪ ਨਾਮ ਦਰਗੈ ਪ੍ਰਵਾਨ ਮਨ ਪ੍ਰਬੋਧ ਵਰ ਕਹਿਣਾ ਹੈ ਦੈਨ ਧਰਤੇ ਆ ਬੈਠਾ ਹੈ ਤਾਂ ਕਿ ਵਿਘਨ ਲਾਗੈ ਕੋਏ ਜਾਂ ਕਰਦਾ ਸਾਲ ਸੋਏ ਕੁਲਤਾਤੀ ਠਾਂਡਾ ਰਣਾਉ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨ ਸਾਹਿਬ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਕਾਸ਼ ਕਰ ਦੈਵ ਸਾਹਿਬ ਨਾ ਸੇ ਕੋ ਨਾਨਕ ਕਾਟੀ ਜਨ ਪਾਈ ਤਤ ਵਿਚਾਰ ਕਰਨ ਸਾਚਾ ਜਮ ਰਾਸੋ ਕਾਚੋ ਕਾਚਾ ਆਵਾਗਮਨ ਮਟਪ ਸੇ ਵਾਉ ਤਿਆਗ ਸਨ ਗੁਣ ਦੇ ਉਤਨ ਕਾ ਹੋਏ ਉਧਾਰ ਹਰਾ ਸਮਰਪਾਣ ਉਧਾਰਾਂ ਕੋ ਪਾਵਣਾ ਛੁੱਟੋ ਆਰੇ ਸੰਭਲ ਸਾਲ ਤੇ ਬੇਰੀ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਚ ਨਾਨਕ ਬਲ ਪਾਇਆ ਸੰਗ ਚਾਸ ਤੇਰਿਆ ਤਾਂ ਉਹ ਗੱਲ ਬਟਾਵੈ ਮੂਰਖ ਮਨਾ ਸੋਤ ਮੀਤ ਕੁਟਾਂ ਬਿਆਰ ਬੰਤਾ ਤੇ ਕਹੋ ਤੁਮ ਕੌਣ ਸੁਨਾ ਥਾਰਾ ਰੰਗ ਮਾ ਮਿਥਾਰੇ ਤੇ ਕਹੋ ਕਵਨ ਛਟਕਾਰ ਆਸ ਹਸਤੀ ਰਥ ਸਵਾਰੀ ਝੂਠਾ ਡੰਮ ਝੂਠ ਪਸਾਰੇ ਜਿੰਦੇ ਬਜਾਨਾ ਬਿਗਾਨਾ ਨਾ ਬਿਸਾਨਾ ਪਿਸਤਾਨਾ ਗੁਰ ਕੀ ਮੈਂ ਤੁਲੇ ਇਆਂ ਨੇ ਭੁਗਤ ਬਿਨਾਂ ਬਡੋ ਬਿਸਾਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੇਤ ਤਨ ਕਮ ਰੱਖ ਮਨ ਮਾਇਆ ਜਨਮ ਜਨਮ ਕੇ ਕਲਪ ਜਾਏ ਆਪ ਜਪੋ ਵਾ ਨਾਮ ਜਪਾਓ ਸੁਣਤ ਕੈਦ ਰਾਗ ਪਾਓ ਸਾਪ ਸਰ ਕੋ ਨਾਮ ਸਾਸ ਪਾ ਨਾਨਕ ਗੁਣ ਗਾਓ ਗੁਣ ਗਾਓ ਤੇ ਦੁਸਮੈਲ ਬਿਨ ਜਾਏ ਹਉਮੈ ਫੈਲ ਹੋਇਆ ਚਿਤ ਬਿਸਾਸ ਨਾਲ ਸਾਸ ਗੁਰਾਤ ਨਾ ਸਮਾਲ ਸਾਲ ਸਿਆਣ ਸਗਲੀ ਮਨਾ ਸਾਸ ਸੰਗ ਪਾਵੈ ਸਿਵ ਤਨਾਰ ਪੂੰਡੀ ਸੰਚ ਕਰੋ ਪਿਵਾਰੀਆਂ ਸੁਦਰ ਗੱਜ ਕਾਸ ਨੰਤਰ ਕੋ ਦੇ ਕਹੋ ਕੋ ਨਾਂਗ ਜਾ ਕੇ ਮਿਸਕ ਲੇ ਕੇ ਕੋ ਜਾਪੇ ਕੁਸਲਾਏ ਹੇ ਸਿਮਰੇ ਕੁੰਮਨਿਆ ਏਸ ਕੇਕ ਨੂੰ ਗਾਓ ਅਨੰਤ ਮੰਤਨ ਜਾ ਪੇਕ ਭਗਵੰਤੇ ਕੋ ਏਕ ਕਰਿਆ ਪੂਰਨ ਪੂਰੇ ਉਪਰ ਪਿਆਰ ਅੰਤਰ ਅਣਕ ਵਿਸਥਾਰ ਤੇ ਭਏ ਕਾਲ ਪ੍ਰਾਤ ਗਾਏ ਮੰਤਰ ਅੰਤਰਿਕ ਪ੍ਰਾਤਾ ਗੁਰਪ੍ਰਸਾਦ ਨਾਨਕ ਦਾਤਾ ਸਲੋਕ ਫਿਰ

ਪਾਵ ਬ੍ਰਹਮ ਸਰਦਾ ਪੂਰੋ ਸਦਾ ਪ੍ਰੋਕੇ ਗਾਓ ਸਾਸਾ ਪਤਮ ਧਿਆਵ ਚਨ ਕਮਲ ਸੋ ਲਾਗੈ ਪ੍ਰੀਤ ਭਲ ਕਰੋ ਪ੍ਰੋਕੀ ਨਿਤਨੀ ਦੇ ਕੋਟੇ ਕੋ ਆਧਾਰ ਨਾਨਕ ਮੰਗੈ ਨਾਮ ਪ੍ਰਵਸਾਰ ਪ੍ਰੋਕੇ ਦਿਠ ਮਾਸਕ ਹੋਏ ਅਸ ਪਾਵੈ ਬਿਰਲਾ ਕੋਏ ਜਿਨ ਚਾਖੇ ਜੰਤਰ ਬਿਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ ਪ੍ਰੇਮ ਸਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਨਵਾਦ ਤਿਆਗ ਅੰਦਰ ਪ੍ਰਕਾਸ਼ ਅੰਦਰ ਲਵਲਾਗ ਬੜਭਾਗੀ ਜਪੈ ਪਸੋਏ ਨਾਨਕ ਨਾਮ ਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਪਏ ਸਤਿਗੁਰੂ ਤੇ ਨਿਰਮਲ ਮਤ ਲਏ ਜਾਨਕੋ ਪ੍ਰਭੋ ਦਿਆਲ ਸੇਵਕ ਨੂੰ ਦਾ ਨਿਹਾਲ ਬੰਧਨ ਕਾਲ ਮਗਜਨ ਭਇਆ ਜਨਮ ਮਰਨ ਦੁਖ ਪਰਮ ਗਿਆ ਯਜਪੁਨੀ ਸਰਦਾ ਦਾ ਪੂਰੀ ਰਾਵ ਰਿਆਸਾ ਸੰਗਾ ਝੋਰੀ ਸਿੱਖਾ ਸਾਤਨ ਲਿਆ ਮਿਲਾਏ ਨਾਮ ਭਗਤੀ ਨਾ ਸਮਾਏ ਸੋ ਕੰਮ ਸਰੈ ਜੇ ਕਾਲ ਨ ਭਾਨਾ ਸੋ ਕੰਮ ਸਰੈ ਜੇ ਕੀ

ਮਾਏ ਪ੍ਰਭ ਕਿਸ਼ਨ ਦੀਨ ਦਿਆਲ ਪ੍ਰਭ ਸੁਲਾ ਕਿਰਪਾਲ ਅਨਾਨਾਥ ਗੋਬਿੰਦ ਗੋਪਾਲ ਸਰਵ ਕੰਡਾ ਕਰਤ ਪ੍ਰਤ ਪਾਲਿਆਲ ਪੁਰਖ ਕਾਲ ਕਰਤਾਲ ਭਗਤ ਨੰਕੇ ਪ੍ਰਣ ਦਾ ਜੋ ਜੋ ਪਦੋ ਪ੍ਰਣੀਤ ਭਗਤ ਪਹਿਲਾ ਵੈਮਣ ਹੇਤ ਹਮਦਰ ਗੁਣਿਆਲ ਨੀ ਅਡਾਨ ਨਾਮ ਤੁਮਰੇ ਸੰਤੁਖ ਭਗਵਾਨ ਸਰਵ ਬੈਕੁੰਠ ਮੁਕਤ ਮੁਖ ਪਾਏ ਕਿਨਮ ਘਰ ਕੇ ਗੁਣ ਗਾਏ ਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਏ ਬੁ ਭੋਜਨ ਕਾਪਰ ਸੰਗੀਤ ਰਸੰਦ ਪੀਰ ਰਣਨੀਤ ਭਲੀ ਸੁਕਰਣੀ ਸੁਭਤ ਨਵੰਤ ਹਿਰਦੇ ਬਸੇ ਪੂਰਨ ਗ੍ਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਵ ਸੁਖ ਨਾਨ ਪ੍ਰਕਾਸ਼।

0: ਕੌਣ ਅਭਿਮਾਨ।
1: ਜੈ ਸਰੂਪ ਕੇਵਲ ਜਗਦੇਸ, ਤੈਂ ਸਲ ਛੇਦਰ ਲਗਤ ਕੋ ਕੇਸ, ਜਾਂ ਜੋ ਸਰੂਪੀ ਜੋ ਸੰਗ ਸਮਾਵੈ, ਤੈਂ ਕਿਸੈ ਭੂਕਮ ਦ੍ਰਿਪਤਾਵੈ। ਕਰਨ ਕਰਾਵਣ ਕਰਨੇ ਆਰ, ਨਾਨਕ ਕਰਤੇ ਕਹਿ ਨਾ ਸਮਾਰ, ਜਬ ਆਪਣੀ ਸੋਭਾ ਆਪਣ ਸੰਗ ਬਣਾਏ, ਤਬ ਕਮਨ ਮਾਏ ਬਾ ਮਿਤਰ ਭਾਈ, ਜਾਂ ਸਰਬ ਕਲਾ ਪੈ ਪ੍ਰਵੀਨ, ਤੈਂ ਬੇਦ ਕਤੇਵ ਕਾਂ ਕੁਚੀਨ, ਜਬ ਆਪਣੋ ਆਪ ਆਪ ਉਧਾਰੈ, ਤੋ ਸ਼ਗਨਾ ਪਛਨ ਕਾਂ ਵਿਚਾਰੈ, ਜੈ ਆਪਣੋ ਊਚ ਆਪਣੋ ਆਪਨੇਰਾ, ਤੈਂ ਕੌਣ ਠਾਕਰ ਕੁਣ ਕਹੀਐ ਚੇਰਾ। ਬਿਸਮਨ ਬਿਸਮਰੇ ਬਿਸਮਾਦ, ਨਾਨਕ ਆਪਣੇ ਗਰਜਾ ਨੂੰ ਆਵ, ਜਾਂ ਅਸ਼ਾਲਾ ਛੇਦਾ ਭੇਸ ਮਾਇਆ, ਊਹੰਗ ਸਭਿਆਤ ਮਾਇਆ, ਆਪਸ ਕੋ ਆਪਿਆ ਦੇ, ਤੈਂ ਗੁਣ ਕੰਨਾ ਹੀ ਪ੍ਰਵੇਸ਼। ਜਾਇ ਕੈ ਏਕ ਏਕ ਭਗਵੰਤਾ, ਤੈਂ ਕੌਣ ਅਚਿੰਤਕ ਸਲਾਗਿਆ ਚਿੰਤਾ, ਜੈ ਆਪਣੋ ਆਪ ਆਪ ਦਿਆਰਾ, ਤੈਂ ਕੌਣ ਤੈਂ ਕੌਣ ਸੁਣੇ ਆਰਾ, ਬਹੁ ਬਿਅੰਤੂ ਉੱਚੀ ਉੱਚਾ, ਨਾਨਕ ਆਪਸ ਕੋ ਆਪੇ ਪਹੁੰਚਾ। ਜਾਇ ਆਪ ਰਚਿਓ ਪ੍ਰਪੰਚਕਾਰ, ਤੈਂ ਗੁਣ ਮੈਂ ਕਿਨੂੰ ਵਿਸਥਾਰ, ਪਾਪੁਨ ਤੈਂ ਪੇ ਕਾਵਤ, ਕਉ ਨਰਕੋ ਸਰੂਪ ਸਾਤ ਵਾਰ, ਜਾਲ ਮਾਇਆ ਜੰਜਾਲ, ਹਮੇ ਮੋਹ ਭਰਮ ਪੈ ਪਾਰ, ਦੂ ਸੂਪ ਮਾਨ ਅਪਮਾਨ, ਅਣਕ ਪ੍ਰਕਾਰ ਕੋ ਵਿਖਿਆਨ, ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੁਚੈ ਤੋ ਨਾਨਕ ਏਕੈ, ਜੈ ਭਗਤ ਭਗਤ ਆਪ, ਜੈ ਸਰਾਪ ਸਾਧ ਸੰਤ ਪ੍ਰਤਾਪ, ਦਉ

ਧੜਕਣ ਪਿਆ ਪ੍ਰਿਆ ਭਗਵੰਤ ਤਨ ਮਾਇਆ ਕਾਤਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਾਂਤਨ ਪਰਬ ਤੈ ਪਾ ਬ੍ਰਹਮ ਜੈਸੇ ਅੱਗਾ ਤੈਸਾ ਕਰਮ ਪਾਉਣ ਪਣੀ ਪੈ ਸੰਤਨ ਮਾਏ ਚਾਰ ਕੁਣ ਸਹਿ ਸਮਾਏ ਤੇਤੇ ਪਿੰਨ ਨਹੀਂ ਕੋਠਾਉ ਗੁਰਪ੍ਰਸੰਨ ਨਾਨ ਸੁਖ ਪਾਉ ਬੇਗ ਪ੍ਰਾਂ ਸਮਰਤ ਮੈਂ ਦੇਖ ਸੱਸਿਆ ਸੂਰ ਨਖਤਰ ਮੈਂ ਇੱਕ ਬਾਣੀ ਪ੍ਰਭਕੀ ਸਭ ਕੋ ਬੁਲਾਇਆ ਆਪਾ ਡੋਲਕ ਡੋਲਿਆ ਸਰਬ ਕਲਾ ਕਰ ਖੇਲਿਆ ਖੇਲ ਮੋਲ ਨ ਪਾਇਆ ਗੁਣਿਆ ਮੋਲ ਸਰਬ ਜੋਤ ਮੈਂ ਜਾ ਕੇ ਜੋਤ ਧਾਰ ਰਿਓ ਸਵਾਮੀ ਉਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤ੍ਰਿੰਗਾਇ ਵਿਸਾਸ ਜਿਨ੍ਹਾਂ ਕਾ ਪੇਖਣ ਸਾਹਿਬ ਬ੍ਰਹਮ ਸਨ ਜਿਨ੍ਹਾਂ ਕਾ ਹਿਰਦਾ ਸਭ ਧਰਮ ਸਨ ਜਿਨ੍ਹਾਂ ਸੁਣਿਆ ਸਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤ ਕੀ ਰਹਿਤ ਸਤਿਗੁਰ ਸਾਹਿਬ ਸਭ ਕਹਿਤ ਜੋ ਜੋ ਹੋਏ ਸੋ ਜਗ ਮਾਨੈ ਕਨ ਕਰਾਵਨਾ ਆਪਣਾ ਅੰਤਰ ਬਸੇ ਬਾਰ ਵੀ ਹੋਏ ਨਾਨਕ ਦਰਸ਼ਨ ਦੇ ਸਮ ਹੋਈ ਆਪ ਸਤਿ ਕੀ ਅਸੁ ਸਤ ਤੇ ਪ੍ਰਭੂ ਸੰਗਲੀ ਉਤ ਪਾਤੇ ਤੇ ਭਾਵਤ ਅੰਕਰ ਬਿਸਾਤ ਤੇ ਭਾਵਤ ਏਕ ਅੰਕਾਰ ਅੰਕਲਾ ਲਖੀ ਨੰਦਾ ਤੇ ਭਾਵਤ ਲੈ ਮਿਲਾਇ ਕੰਮ ਨਿਕਟ ਕਣਕੇ ਅਧੂਰ ਆਪੇ ਆਪਾ ਭਰਪੂਰ ਅੰਤਰ ਕਾ ਸੁਆਦ ਨਾਏ ਨਾਮ ਜਿਤਨੇ ਆਪ ਵਧਾਏ ਤਰਪੂ ਤੁਆ ਵਰਤਾਰਾ ਸਰਬ ਨੈਨ ਆਪ ਇਕ ਨਾਰਾ ਸਗਲ ਸਮਗਰੀ ਜਾਂਕਾ ਤਨਾ ਪੰਜਾ ਸਾਹਿਬ ਸੁਨਾ ਪੰਜਾਨ ਖੇਲ ਬਣਾਇਆ ਗਿਆ ਕਾਰੇ ਕਿੰਨੀ ਮਾਇਆ ਸਭ ਕੈ ਮਤ ਅਲਪ ਤੋ ਰਹਿ ਜੋਸ਼ ਕਹਿ ਸੋ ਆਪੇ ਕਹਿ ਆ ਗਿਆ ਆਵੇ ਅੱਗੇ ਜਾਏ ਨੰਗ ਜਾਂ ਭਾਵੇ ਤਲੈ ਸਮਾਏ ਤੇ ਉਸ ਨਾ ਹੀ ਬੁਰਾ ਹੋਇਆ ਕੋਕ ਨੰਗ ਸਕਰਾ ਆਪ ਭਲਾ ਕਰਤੂਤ ਅਤ ਨੇਕੀ ਆਪੇ ਜਾਣ ਆਪਣੇ ਨੇਕੀ ਆਪ ਸਾਹ ਧਾਰੇ ਸਭ ਸਾਹ ਜੋਤ ਪੋ ਆਪਣੇ ਸੰਗਰਾਵੇ ਤਾਂ ਹੇ ਕਤ ਮਿਤ ਕਹੀ ਨਾ ਜਾਏ ਦੂਸਰਾ ਸੋਚੀ ਪਾਸ ਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੀ ਉਜਾਨ ਜੋ ਜਾਣੈ ਸਸ ਹੋਇਆ ਮਿਲਾ ਲੈ ਪਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਹੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸੰਜਗ ਤਰਾਇਆ ਜਨ ਉਨ ਕਹਿ ਸੋ ਆਓ ਜਨ ਕਹਿ ਸੰਗ ਕਿਤੇ ਆਵੈ ਨਾ ਆਪ ਮੁਕਤ ਮੁਤਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭਾ ਰਾਧੇ ਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਉਸਪਦੀ

ਬਹੁਤ ਕਰਕੇ ਕੋਈ ਮੇਰੇ ਪਾਸ ਭੇਜਾ ਦੇ ਧਿਆਨ ਨਿਰਾਸ ਆਪੇ ਜਾਣੇ ਕਰੇ ਆਪੇ ਆ ਨਿਰਾਸ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ

0: ਤੇ ਸਪਸ਼ਟ ਬਾਣੀ ਅਕਾਦਰ ਵਿੱਚ ਹੀ ਸਾਧ ਧਾਰਤਾ ਨਾਲ ਪਾਣੀ ਪੰਨ ਤੇ ਸਮਰਥਾ ਬਲ ਕੇ ਬੁੱਧ ਬਾਕੀ
1: ਤੇਰੇ ਭਾਣੇ ਸਰਬੱਤ ਦਾ ਭਲਾ ਸਤਿ ਸ਼੍ਰੀ ਅਕਾਲ।

ਸਤਨਾਮ ਸ੍ਰੀ ਵਾਹਿਗੁਰੂ ਜੀਓ। ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਨ ਪਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹਮ ਅੰਧਲੇ ਗਿਆਨਹੀਣ ਅਗਿਆਨੀ, ਕਿਉਂ ਚਾਲੇ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਰ ਦੀਜੈ, ਜਿਨ ਨਾਨਕ ਚਲ ਹੈ ਮਲੰਥਾ। ਅੰਧਲਾ ਨੀਚ ਜਾਤ ਪਰਦੇਸੀ, ਕਨਾਵੇ ਤਿਲ ਜਾਵੇ, ਤਾਂ ਕਿ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੇ। ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀਓ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਆਪੈ, ਜਾਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਆਪੈ, ਜਾਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕੁਮਾਵੇ, ਅੰਤ ਚਲੇ ਗੋਹਾਰੀ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਲੋਕ ਮਹਲਾ ਤੀਜਾ ਸਤਿਗੁਰੂ ਕੇ ਪਾਣੇ ਜੋ ਚੜ੍ਹਿਆ ਤੇ ਵਡਿਆਈ ਵੱਡੀ ਹੋਏ। ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਏ, ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ। ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਏ। ਮਹਲਾ ਤੀਜਾ ਨਾਨਕ ਹਰ ਨਾਮ ਦਿਨ ਅਰਾਧਿਆ ਅੰਦਿਨ ਹਰ ਲੇ ਅਵਤਾਰ। ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੇ ਕਾਰ। ਪੂਰਾ ਪੂਰਾ ਕਰ ਛੋਡਿਆ ਹੁਕਮ ਸੰਵਾਰਨ ਹਾਰ। ਗੁਰਪ੍ਰਸਾਦੀ ਜਿਨ ਬੂਝਿਆ ਗੁਰਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦੁਆਰ। ਮਨਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜੰਦਾਰ। ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭਉਜਲ ਸੰਸਾਰ। ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ। ਬੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ। ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ। ਕਾੜਾ ਅੰਦੇਸਾ ਕਿਉ ਕੀਜੈ ਜਾਂ ਨਾਹੀ ਅਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ। ਸਾਲਾ ਹੈ ਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਲੋਕ ਮਹਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰਤਾਰ। ਸਾਲਾ ਹੀ ਸੋ ਪ੍ਰਭ ਸਦੱਸਦਾ ਗੁਰ ਕੈ ਹਿਤ ਪਿਆਰ। ਨਾਨਕ ਜਿਸ ਨਦਰ ਕਰੇ ਤਿਸ ਮੇਲੇ ਸਾਈ ਸੁਹਾਗਣ ਨਾਰ। ਮਹਲਾ ਤੀਜਾ ਗੁਰਸੇਵਾ ਤੇ ਹਰ ਪਾਈ ਹੈ ਜਾ ਕੋ ਨਦਰ ਕਰੇ। ਮਾਨਸ ਤੇ ਦੇਵਤੇ ਪਏ ਧਿਆਇਆ ਨਾਮ ਹਰੇ। ਹੋਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ। ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ। ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਅਨ। ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਖਾਲੀਅਨ। ਹਰ ਭਗਤਾਂ ਨੂੰ ਦੇ ਆਨੰਦ ਤਿਰ ਘਰੀ ਬਹਾਲਿਅਨ। ਪਾਪੀਆਂ ਨੂੰ ਨਾ ਦੇਈ ਤਿਰ ਰਹਿਣ ਚੁਣ ਨਰਕ ਘੋਰ ਚਾਲਿਅਨ। ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ। ਲੋਕ ਮਹਲਾ ਪਹਿਲਾ ਕੁਬੁੱਧ ਡੂਮਣੀ ਕੁਬਦਿਆ ਕਸਾਇਣ। ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ। ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਈ। ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਧ ਨ ਦੇਹੀ। ਮਹਲਾ ਪਹਿਲਾ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ। ਜੋ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ। ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਕਾਰਜ ਦੇ

ਪਰ ਸਤਿਗੁਰ ਸੱਚ ਸਾਖੀ ਹੈ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀ ਹੈ, ਲੋਕ ਮੱਲਾ ਤੀਜਾ ਜੀਉ ਪਿੰਡ ਸਭ ਤਿਸਕਾ, ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ, ਹਾਂ ਬਲਿਹਾਰੀ ਤਿਨ ਕਹੋ ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਰੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਮੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਈ ਨਵ ਨਿਧ ਖਰਚਿਓ ਚਾਓ, 18 ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਕਰ ਵਸੈ ਨਿਜ ਥਾਓ, ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ, ਨਾਨਕ ਹਰ ਭਗਤ ਤਿਨਾ ਕਹਿ ਮਨ ਵਸੈ, ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ, ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਬੈਨ ਆਇਆ ਸ਼ੁੱਧ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਮ ਕਬੀਰ ਜੀ ਕਾ ਏਕ ਸੁਹਾਨ ਕਹਿ ਕਰ ਗਾਵਣਾ, ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡ ਧਰ ਪੇਖਤ ਹੀ ਜਮਰਾਓ ਹਸੈ, ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਓ, ਕਹਿਤ ਕਬੀਰ ਚੋਟ ਬਿਖਿਆ ਰਸ ਇਤ ਸੰਗਤ ਨਿਸ਼ਚੋ ਮਰਣਾ, ਰਮਈਆ ਜਪੋ ਪ੍ਰਾਣੀ ਅਨਤ ਜੀਵਨ ਬਾਣੀ, ਇਨ ਬਿਦ ਭਵ ਸਾਗਰ ਤਰਣਾ, ਜਾਂ ਦਿਸ ਭਾਵੈ ਤਾਂ ਲਾਗੈ ਪਾਓ ਭਰਮ ਭੁਲਾਵਾ ਵਿੱਚੋਂ ਜਾਏ, ਉਪਜੈ ਸਹਿਜ ਗਿਆਨ ਮਤ ਜਾਗੈ ਗੁਰਪ੍ਰਸਾਦ ਅੰਤਰ ਲਿਵ ਲਾਗੈ, ਇਤ ਸੰਗਤ ਨਾਹੀ ਮਰਣਾ ਹੁਕਮ ਪਛਾਣ ਤਾਂ ਖਸਮੈ ਮਿਲਣਾ, ਰਾਓ ਦੂਜਾ ਸ੍ਰੀ ਰਾਗ ਤ੍ਰਿਲੋਚਨ ਕਾ, ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਰਾ ਮਰਨ ਭਉ ਵਿਸਰ ਗਿਆ, ਕੁਟੰਬ ਦੇਗ ਬਿਕਸੈ ਕਮਲਾ ਜਿਉਂ ਪਰ ਕਰ ਜੋਹ ਕਪਟ ਨਰਾ, ਦੂੜਾ ਆਇਓ ਹੈ ਜੰਮੈ ਧੜਾਂ ਤਿਨ ਅਗ ਲੜੈ ਮੈਂ ਰਹਿਣ ਨਾ ਜਾਏ, ਕੋਈ ਕੋਈ ਸਾਜਣ ਆਏ ਕਹੈ ਮਿਲ ਮੇਰੇ ਬੀਠਲਾ ਲੈ ਬਾਹੜੀ ਬੁਲਾਏ, ਮਿਲ ਮੇਰੇ ਰਮਈਆ ਮੈਂ ਲਿਹ ਚੜਾਏ ਰਹਾਓ, ਅਨੇਕ ਅਨੇਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ, ਮਾਇਆ ਮੋਟਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ, ਵਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵ ਸਸ ਤਹ ਨਾ ਪ੍ਰਵੇਸੰ, ਮਾਇਆ ਮੋਹ ਤਬ ਬਿਸਰ ਗਿਆ ਜਾਂ ਤਜੀ ਅਲੇ ਸੰਸਾਰੰ, ਆਜ ਮੇਰੇ ਮਨ ਪ੍ਰਗਟ ਪਿਆ ਹੈ ਪੇਕੀ ਅਲੇ ਧਰਮ ਰਾਓ, ਤਹਿ ਕਰ ਦਲ ਕਰਨ ਮਹਾਂਬਲੀ ਤਿਨ ਆਗ ਲੜੈ ਮੈਂ ਰਹਿਣ ਨਾ ਜਾਏ, ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਵਣ ਤ੍ਰਿਣ ਰਤੜਾ ਨਾਰਾਇਣਾ, ਐ ਜੀ ਤੂੰ ਆਪੇ ਸਭ ਕਿਛ ਜਾਣਦਾ ਬਦਤ ਤ੍ਰਿਲੋਚਨ ਰਾਮਈਆ, ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨੋ ਰੇ ਪੰਡੀਆ, ਅਬ ਕਿਛ ਕਹਿ ਨਾ ਜਾਈ, ਸੁਰ ਨਰ ਗਣ ਗੰਧਰਬ ਜਿਨ ਮੋਹੇ ਤ੍ਰਿਭਵਨ ਮੇ ਖੁਲੀ ਲਾਈ, ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ਜਾ ਕੇ ਦਿਸ਼ਟ ਨਾਦ ਲਿਵ ਲਾਗੈ ਰਹਾਓ, ਪਾਠੀ ਗਗਨ ਸਿੰਘਿਆ ਅਰ ਚੁੰਗਿਆ ਕਣਕ ਕਲਸ ਇੱਕ ਪਾਇਆ, ਤਿਸ ਮਹਿ ਧਾਰ ਚੁਐ ਅਤ ਨਿਰਮਲ ਰਸ ਮੈਂ ਰਸਮ ਚੁਆਇਆ, ਏਕ ਜੋ ਬਾਤ ਅਨੂਪ ਬਣੀ ਹੈ ਭਵਨ ਪਿਆਲਾ ਸਾਜਿਆ, ਤੀਨ ਭਵਨ ਮੈਂ ਏਕੋ ਜੋਗੀ ਕਹੋ ਕਵਨ ਹੈ ਰਾਜਾ, ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ ਕਬੀਰ ਰੰਗਰਾਤਾ, ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਣ ਮਾਤਾ, ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆਂ ਕਹਿ ਗਰ ਗਾਵਣਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਰੇ ਨਰ ਗਰਭ ਕੁੰਡਲ ਜਬ ਆਚਤ ਉਰਦ ਧਿਆਨ ਲਿਵ ਲਾਗਾ, ਮ੍ਰਿਤਕ ਪਿੰਡ ਪਦ ਮਦ ਨਾ ਐਨਿਸ ਏਕ ਅਗਿਆਨ ਸੁਨਾਗਾ, ਤੇ ਦਿਨ ਸੰਭਲ ਕਸ਼ਟ ਮਹਾਂ ਦੁੱਖ ਅਪਚਿਤ ਅਧਿਕ ਪਸਾਰਿਆ, ਗਰਭ ਚੋਰ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ, ਫਿਰ ਪਛਤਾਵੇਂਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ, ਚੇਤ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਹੋ, ਬਾਲ ਬਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹ ਵਿਆਪੈ, ਰਸ ਮਿਸ ਮੇਦ ਅੰਮ੍ਰਿਤ ਬਿਖ ਜਾਖੀ ਲੋ ਪੰਚ ਪ੍ਰਗਟ ਸੰਤਾਪੈ, ਜਪ ਤਪ ਸੰਜਮ ਚੋੜ ਸੁਕ੍ਰਿਤ ਮਤ ਰਾਮ ਨਾਮ ਨਾ ਅਰਾਧਿਆ, ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਗਤ ਗਲ ਬਾਂਧਿਆ, ਕਰੁਣ ਤੇਜ ਪਰ ਤ੍ਰਿਹ ਮੁਖ ਜੋ ਹੈ ਸਰ ਅਪਸਰ ਨਾ ਪਛਾਣਿਆ, ਉਨਮਤ ਕਾਮ ਮਹਾਂ ਬਿਖ ਭੂਲੇ
उन्मत काम महा बिक भूल पाप उन न पचाने सुत संपत देख एव मन सुत संपत देख एव मन गर्भ्या राम हृदय देखोया अवर मर्त माया मन तोले तो पग मुख जन्म विगोया पुंडर केस कुसुम ते तौले सप्त पाताल की बाणी लोचन श्रम बुद्ध बल नाठी ता कांप वस माधाणी ताते बिखै पई मत पावस काया कमल कुमलाना अवगत बाण चोड़ मृत मंडल तो पाचै पछताना निकुटी दे देख तुन उपजै मान करत नहीं पूजै नालज करै जीवन पद कारण लोचन कछु न सूजै ठाका तेज उड़या मन पंखी कर आंगन न सुखाई बेणी कह सुनो रे भक्तो मरण मुक्त किन पाई श्री राग तोही मोही मोही तोही अंतर कैसा कनक कटिक जल तरंग जैसा जो पै हमना पाप करंता हे अनंता पतित पावन नाम कैसे हमता रहाओ तुम जो नायक अच्छो अंतर जामी प्रभते जन जानी जय जनते स्वामी शरीर आराध्य मुँह को विचार देहु।

ਪੀਤਮ ਕੀ ਮੈਂ ਕਥਾ ਸੁਣਾਈ ਹੈ। ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚੌਦਾ ਜੀ ਚਾਹੁੰਦਾ ਜੀਓ। ਵਡਭਾਗੀ ਹਰ ਸੰਤ ਮਿਲਾਇਆ, ਗੁਰਪੂਰੈ ਹਰ ਰਸ ਮੁਖ ਪਾਇਆ। ਭਾਗਹੀਨ ਸਤਿਗੁਰ ਨਹੀਂ ਪਾਇਆ, ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ। ਆਪ ਦਿਆਲ ਦਇਆ ਪ੍ਰਭ ਧਾਰੀ, ਮਲ ਹਉ ਮੈਂ ਵਿਖਿਆ ਸਭ ਨਿਵਾਰੀ। ਨਾਨਕ ਹਟ ਪਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਂਦਾ ਜੀਓ। ਨਾਨਕ ਹਟ ਪਟਣ ਵਿੱਚ ਕਾਇਆ, ਹਰ ਲੈਂਦੇ ਮੁਖ ਸੌਦਾ ਜੀਓ। ਮਾਂਜ ਮੱਲਾ ਚੌਥਾ, ਹਉ ਗੁਣ ਗੋਬਿੰਦ ਹਰ ਨਾਮ ਧਿਆਈ। ਮਿਲ ਸੰਗਤ ਮਨ ਨਾਮ ਵਸਾਈ, ਹਰ ਪ੍ਰਭ ਅਗਮ ਅਗੋਚਰ ਸੁਆਮੀ। ਮਿਲ ਸਤਿਗੁਰ ਹਰ ਰਸ ਕੀਚੈ ਜੀਓ। ਧਨ ਧਨ ਹਰ ਜਨ ਜਿਨ, ਧਨ ਧਨ ਹਰ ਜਨ ਜਿਨ, ਹਰ ਪ੍ਰਭ ਜਾਤਾ ਜਾਏ ਪਛਾਣ ਜਨ ਹਰ ਕੀ ਬਾਤਾਂ। ਭਾਵ ਮਲੋਵਾ ਮਲ ਮਲ ਧੋਵਾ, ਮਿਲ ਹਰ ਜਨ ਹਰ ਰਸ ਪੀਚੈ ਜੀਓ। ਸਤਿਗੁਰ ਦਾਤੈ ਨਾਮ ਦੜਾਇਆ, ਵਡਭਾਗੀ ਗੁਰ ਦਰਸ਼ਨ ਪਾਇਆ। ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰਪੂਰੈ ਅੰਮ੍ਰਿਤ ਲੀਚੈ ਜੀਓ। ਹਰ ਸਤ ਸੰਗਤ ਸਤਿਪੁਰਖ ਮਿਲਾਈਐ, ਮਿਲ ਸਤ ਸੰਗਤ ਹਰ ਨਾਮ ਧਿਆਈਐ। ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਬਰੀਚੈ ਜੀਓ। ਮਾਂਜ ਮੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹਉ ਵਾਰੀਆ। ਮਿਲ ਸਤ ਸੰਗਤ ਲੱਦਾ ਹਰ ਸੱਜਣ, ਹਉ ਸਤਿਗੁਰ ਵਿੱਟੋ ਘੁਮਾਈਆ ਜੀਓ। ਜੈ ਜੈ ਦੇਖਾਂ ਤੈ ਤੈ ਸੁਆਮੀ, ਤੂੰ ਘਟ ਘਟ ਰਵਿਆ ਅੰਤਰ ਜਾਮੀ। ਗੁਰਪੂਰੈ ਹਰ ਨਾਲ ਦਿਖਾਲਿਆ, ਹਉ ਸਤਿਗੁਰ ਵਿੱਟੋ ਸਦ ਵਾਰਿਆ ਜੀਓ। ਏਕੋ ਪਵਣ ਮਾਟੀ ਸਭ ਏਕਾ, ਸਭ ਏਕਾ ਜੋਤ ਸਭਾਈਆ। ਸਭ ਏਕਾ ਜੋਤ ਵਰਤੈ ਭਿੰਨ ਭਿੰਨਾ ਰਲੀ, ਕਿਸੇ ਦੀ ਰਲਾਈਆ। ਗੁਰਪ੍ਰਸਾਦੀ ਇੱਕ ਨਦਰੀ ਆਇਆ, ਹੋਂ ਸਤਿਗੁਰ ਵਿੱਟੋਂ ਵਤਾਇਆ ਜੀਓ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕਹਿ ਮਨ ਪਿਆਰੀ ਬਾਣੀ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਉਪਕਾਰੀਆ ਜੀਓ। ਸੱਤ ਚੌਹ ਦੇ ਮਹਿਲੇ ਚੌਥੇ ਕੇ, ਸੱਤ ਚੌਪ ਦੇ ਮਹਿਲੇ ਚੌਥੇ ਕੇ, ਮਾਂਜ ਮੱਲਾ ਪੰਜਵਾਂ ਚੌਪ ਦੇ ਕਰ ਪਹਿਲਾ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਵਿਲਪ ਕਰੇ ਚਾ ਤ੍ਰਿਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਕੋ ਲੀਜਿਓ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਰਹਾਓ ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਧਨ ਸਵਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਹਉ ਕੋ ਲੀ ਹਉ ਕੋਲ ਘੁਮਾਈ, ਗੁਰਸੱਜਣ ਮੀਤ ਮੁਰਾਰੇ ਜੀਓ। ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ। ਮੂਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਓ। ਹਾਂ ਕੋਲੀ ਜਿਉਂ ਕੋਲ ਘੁਮਾਈ, ਤੇ ਸੱਚੇ ਗੁਰਦਰਬਾਰੇ ਜੀਓ। ਰਹਾਓ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਕਰਮੈ ਪਾਇਆ। ਸੇਵ ਕਰੀ ਪਰ ਜਸਾ ਨਾ ਵਿਛੜਾਂ, ਜਨ ਨਾਨਕ ਦਾਸ ਤੁਮਾਰੇ ਜੀਓ। ਹਾਂ ਕੋਲੀ ਜਿਉਂ ਕੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਰਹਾਓ ਰਾਗ ਮਾਂਜ ਮੱਲਾ ਪੰਜਵਾਂ, ਸਾ ਰੁੱਤ ਸੁਹਾਵੀ ਜਿਤ ਤੁਤ ਸੰਭਾਲੀ। ਸੋ ਕੰਮ ਸੁਹੇਲਾ ਜੋ ਤੇਰੀ ਕਾਲੀ, ਸੋ ਰਿਦਾ ਸੁਹੇਲਾ ਜਿਤ ਰਿਦੈ ਤੂੰ ਉੱਠਾ, ਸਭਨਾ ਕੇ ਦਾਤਾ ਰਾਜੀਓ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਤ ਤੇਰੇ ਅਖੁੱਟ ਭੰਡਾਰਾ। ਜਿਸ ਤੂੰ ਦੇਹ ਸੁ ਤ੍ਰਿਪਤ ਅਗਾਵੈ, ਸੋਈ ਭਗਤ ਤੁਮਾਰਾ ਜੀਓ। ਸਭ ਕੋ ਵਾਸ ਹੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਉੱਠਾ। ਸਭੇ ਸਾਂਝੀ ਵਾਸ ਦਾਇਨ, ਤੂੰ ਕਿਸੇ ਨੰਦ ਸਹਿ ਬਹਾਰਾ ਜੀਓ। ਤੂੰ ਆਪੇ ਗੁਰਮੁਖ ਮੁਕਤ ਕਰਾਏ ਹੈ, ਤੂੰ ਆਪੇ ਮਨਮੁਖ ਜਨਮ ਪਵਾਏ ਹੈ। ਨਾਨਕ ਦਾਸ ਤੇਰੇ ਬਲਿਹਾਰ ਹੈ, ਸਭ ਤੇਰਾ ਖੇਲ ਦਸਾਰਾ ਜੀਓ। ਮਾਂਜ ਮੱਲਾ ਪੰਜਵਾਂ, ਅਨਹਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦਕੇਲਾ। ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਫਿਰ ਫਿਰ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂ ਦਾਸ ਹੋਈ ਪਾਇਆ। ਤ੍ਰਿਪਤ ਅਗਾਏ ਰਹਿਆ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜੀਓ। ਆਪੇ ਰਾਜਨ ਆਪੇ ਲੋਗਾ, ਆਪੇ ਨਿਰਵਾਣੀ ਆਪੇ ਭੋਗਾ। ਆਪੇ ਤਖ਼ਤ ਬਹਿ ਸਚਨਿਆਈ, ਸਭ ਚੁੱਕੀ ਕੂਕ ਪੁਕਾਰਿਆ ਜੀਓ। ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਇਆ। ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਮਾਂਜ ਮੱਲਾ ਪੰਜਵਾਂ, ਜਿਤ ਘਰ ਫਿਰ ਸੁਹਾਗ ਬਣਾਇਆ, ਤਿਤ ਕਰ ਸਕੀਏ ਮੰਗਲ ਗਾਇਆ। ਆਨੰਦ ਬਿਨੋਦ ਦਿੱਤਾ ਕਰ ਦੋ ਹੈ, ਜੋ ਤਨ ਕੰਤ ਸ਼ਿੰਗਾਰੀ ਜੀਓ। ਆਨੰਦ ਬਿਨੋਦ ਦਿੱਤਾ ਕਰ ਦੋ ਹੈ, ਜੋ ਤਨ ਕੰਤ ਸ਼ਿੰਗਾਰੀ ਜੀਓ। ਸਾਗੁਣ

ਗੁਣਵੰਤੀ ਸਾ ਵਡਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਵਿਚੱਖਣ, ਜੋ ਤਨ ਕੰਤ ਪਿਆਰੀ ਜੀਉ, ਆਚਾਰਵੰਤ ਸਾਈ ਪ੍ਰਧਾਨੇ, ਸਭ ਸ਼ਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾ ਸਭਰਾਈ, ਜੋ ਪਿਰ ਕੈ ਰੰਗ ਸਵਾਰੀ ਜੀਉ, ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ, ਫਿਰ ਸੁਹਾਗ ਵਰ ਅਗਮ ਅਗੋਚਰ, ਜਨ ਨਾਨਕ ਪ੍ਰੇਮ ਸਧਾਰੀ ਜੀਉ। ਮਾਂਜ ਮੱਲਾ ਪੰਜਵਾਂ, ਖੋਜਤ ਖੋਜਤ ਦਰਸਨ ਚਾਹੇ, ਭਾਂਤ ਭਾਂਤ ਬਨ ਬਨ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਉ ਆਣ ਮਿਲਾਵੈ ਜੀਉ। ਖਟ ਸਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ, ਨਿਵਲੀ ਕਰਮ ਆਸਨ ਚੌਰਾਸੀ, ਇਨ ਮਹਿ ਸ਼ਾਂਤ ਨਾ ਆਵੈ ਜੀਉ। ਅਨਕ ਬਰਖ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ, ਇੱਕ ਖਿਨ ਹਿਰਦੈ ਸ਼ਾਂਤ ਨਾ ਆਵੈ, ਜੋਗੀ ਬਹੁੜ ਬਹੁੜ ਉੱਠ ਧਾਵੈ ਜੀਉ। ਕਰ ਕਿਰਪਾ ਮੋਹ ਸਾਧ ਮਿਲਾਇਆ, ਮਨ ਤਨ ਸ਼ੀਤਲ ਧੀਰਜ ਪਾਇਆ, ਪ੍ਰਭ ਅਵਿਨਾਸੀ ਬਸਿਆ ਕਟ ਭੀਤਰ, ਹਰ ਮੰਗਲ ਨਾਨਕ ਗਾਵੈ ਜੀਉ। ਮਾਂਜ ਮੱਲਾ ਪੰਜਵਾਂ, ਪਾਰ ਬ੍ਰਹਮ ਅਪਰੰਪਰ ਦੇਵਾ, ਅਗਮ ਅਗੋਚਰ ਅਲਖਾ ਬੇਵਾ, ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਦਿਆਵੋ ਗੁਰਮੁਖ ਗਾਤੀ ਜੀਉ। ਗੁਰਮੁਖ ਮਧਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਦਿਆਲ ਦਮੋਦਰ ਗੁਰਮੁਖ ਪਾਈਐ, ਹੋਰ ਤ ਕਿਤੇ ਨ ਭਾਤੀ ਜੀਉ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੈ ਪੈਰਾ, ਗੁਰਮੁਖ ਹਿਰਦੈ ਜਾ ਕੇ ਹਰ ਹਰ, ਸੋਈ ਭਗਤ ਇਕਾਤੀ ਜੀਉ। ਅਮੋਗ ਦਰਸ਼ਨ ਬੇਅੰਤ ਅਪਾਰਾ, ਵੱਡ ਸਮਰੱਥ ਸਦਾ ਦਾਤਾਰਾ, ਗੁਰਮੁਖ ਨਾਮ ਜਪੀਐ ਤਿਤ ਤਰੀਐ, ਗਤ ਨਾਨਕ ਵਿਰਲੀ ਜਾਤੀ ਜੀਉ। ਮਾਂਜ ਮੱਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾਂ ਤੇਰਾ ਅਪਮਾਣਾ, ਸਭ ਕੁਝ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਉ ਬਲ ਜਾਈ ਜੀਉ। ਭਾਣੇ ਉੱਜੜ ਭਾਣੇ ਰਾਹਾ, ਭਾਣੇ ਹਰ ਗੁਣ ਗੁਰਮੁਖ ਗਾਵਾਹਾ, ਭਾਣੇ ਪਰਮ ਭਵੈ ਬਹੁ ਜੂਨੀ, ਸਭ ਕੁਝ ਦਿਸੈ ਰਜਾਈ ਜੀਉ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਝ ਤੇਰਾ ਭਾਣਾ, ਅਗਮ ਅਗੋਚਰ ਬੇਅੰਤ ਅਤਾਹਾ, ਤੇਰੀ ਕੀਮਤ ਕਹਿਣ ਨਾ ਜਾਈ ਜੀਉ। ਖਾਕ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪੇਖਤ ਮਨ ਆਗਾਵੈ, ਨਾਨਕ ਮਿਲਣ ਸੁਭਾਈ ਜੀਉ। ਮਾਂਜ ਮੱਲਾ ਪੰਜਵਾਂ, ਦੁੱਖ ਤਦੇ ਜਾ ਵਿਸਰ ਜਾਵੈ, ਭੁੱਖ ਵਿਆਪੈ ਬਹੁ ਬਿਲਤਾਵੈ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇ ਵੈ ਦੀਨ ਦਿਆਲਾ ਜੀਉ। ਸਤਿਗੁਰ ਮੇਰਾ ਵੱਡ ਸਮਰੱਥਾ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹਾਂ ਪੀੜਾ, ਆਪ ਕਰੇ ਪ੍ਰਤਪਾਲਾ ਜੀਉ। ਬਾਰਕ ਵਾਂਗੀ ਹਾਂ ਸਭ ਕਿਛ ਮੰਗਾ, ਦੇਂਦੇ ਤੋੜ ਨਾਹੀਂ ਪ੍ਰਭ ਰੰਗਾ, ਬੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਉ। ਹਾਂ ਬਲਿਹਾਰੀ ਸਤਿਗੁਰ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੈ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਉ। ਮਾਂਜ ਮੱਲਾ ਪੰਜਵਾਂ, ਲਾਲ ਗੋਪਾਲ ਦਿਆਲ ਰੰਗੀਲੇ, ਗਹਿਰ ਗੰਭੀਰ ਬੇਅੰਤ ਗੋਬਿੰਦੇ, ਊਜ ਅਥਾ ਬੇਅੰਤ ਸੁਆਮੀ, ਸਿਮਰ ਸਿਮਰ ਹਾਂ ਜੀਵਾਂ ਜੀਉ। ਦੁੱਖ ਪੰਜਨ ਨਿਧਾਨ ਅਮੋਲੇ, ਨਿਰਭਉ ਨਿਰਵੈਰ ਅਥਾ ਅਤੋਲੇ, ਅਕਾਲ ਮੂਰਤ ਅਜੂਨੀ ਸੰਭਵ, ਮਨ ਸਿਮਰਤ ਠੰਡਾ ਜੀਵਾਂ ਠੰਡਾ ਥੀਵਾਂ ਜੀਉ। ਸਦਾ ਸੰਗੀ ਹਰ ਰੰਗ ਗੋਪਾਲਾ, ਊਚ ਨੀਚ ਕਰੇ ਬਤਬਾਲਾ, ਨਾਮ ਰਸਾਇਣ ਮਨ ਤ੍ਰਿਪਤਾਇਣ, ਗੁਰਮੁਖ ਅੰਮ੍ਰਿਤ ਪੀਵਾਂ ਜੀਉ। ਦੁੱਖ ਸੁੱਖ ਪਿਆਰੇ ਤੁਧ ਧਿਆਈ, ਇਹ ਸੁਮਤ ਗੁਰੂ ਤੇ ਪਾਈ, ਨਾਨਕ ਕੀ ਤਰ ਤੂੰ ਹੈ ਠਾਕੁਰ, ਹਰ ਰੰਗ ਪਾਰ ਪਰੀਵਾਂ ਜੀਉ। ਮਾਂਜ ਮੱਲਾ ਪੰਜਵਾਂ, ਧੰਨ ਸਭ ਵੇੜਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਦਰਿਆ, ਧੰਨ ਮੂਰਤ ਚਸੇ ਪਲ ਘੜੀਆਂ, ਧੰਨ ਸੋਏ ਸੰਜੋਗਾ ਜੀਉ। ਉਦਮ ਕਰਤ ਮਨ ਨਿਰਮਲ ਹੋਆ, ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ, ਨਾਮ ਨਿਧਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਉ। ਅੰਤਰ ਬਾਹਰ ਤੇਰੀ ਬਾਣੀ, ਤੁਧ ਆਪ ਕਥੀਤ ਆਪ ਵਖਾਣੀ, ਗੁਰ ਕਹਿਆ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜੀਉ। ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪਹਿਨਣ ਨਾਮ ਭੋਜਨ ਥੀਆ, ਨਾਮ ਰੰਗ ਨਾਮ ਚੋਜ ਤਮਾਸ਼ੇ, ਨਾਉ ਨਾਨਕ ਕੀਨੇ ਭੋਗਾ ਜੀਉ। ਮਾਂਜ ਮੱਲਾ ਪੰਜਵਾਂ, ਸਗਲ ਸੰਤਨ ਪੈ ਵਸਤ ਇੱਕ ਮੰਗੋ, ਕਰੋ ਬਿਨੰਤੀ ਤਾਨ ਤਿਆਗ ਕਰੋ ਬਿਨੰਤੀ ਮਾਨ ਤਿਆਗੋ, ਵਾਰ ਵਾਰ ਜਾਈ ਲਖਵਰੀਆ, ਦਿਓ ਸੰਤਨ ਕੀ ਤੂਰਾ ਜੀਉ। ਤੁਮ ਦਾਤੇ ਤੁਮ ਪੁਰਖ ਵਿਧਾਤੇ, ਤੁਮ ਸਮਰੱਥ ਸਦਾ ਸੁਖਦਾਤੇ, ਸਭ ਕੋ ਤੁਮ ਹੀ ਤੇ ਵਰਸਾਵੈ, ਅਵਸਰ ਕਰੋ ਹਮਾਰਾ ਪੂਰਾ ਜੀਉ। ਦਰਸ਼ਨ ਤੇਰੇ ਭਵਨ ਪੁਨੀਤਾ, ਆਤਮ ਗੜ ਬਿਖਮ ਤਿਨਾ ਹੀ ਜੀਤਾ,
तुम दाते तुम पुरख विधाते तुद जेवड़ अवर न सूरा जियो। रेन संतन की मेरा मुख लागी दुर्मत बिनसी कुबुद अभागी सच कर बैस रहे गुण गाए नानक बिनसे कूरा जियो। मांझ महला पंजवा विसर नाही एवड़ दाते कर कृपा भगतन संगराते दिन सहन ज्यो तुद त्याई इहो दान मोहे करना जियो। माटी अंधी सुरत समाई सब किच दिया भलिया जाई आनंद बिनोद चोज तमासे तुद पावे सो होना जियो। जिसदा दिता सब किच लैना छत ही अमृत भोजन खाना सेज सुखाली शीतल पवना सहज केल रंग करना जियो। सा बुद्ध दीजै जित विसरै नाही सा मत दीजै जित दुध त्याई सास सास तेरे गुण गावा ओट नानक गुर चरणा जियो। मांझ महला पंजवा सिफत सलाहन तेरा हुक्म रजाई सो ज्ञान ध्यान जो तुद भाई सोई जप जो प्रभ जियो पावै भाणे गुर ज्ञाना जियो। अमृत नाम तेरा सोई गावै जो साहेब तेरा मन पावै तू संतन का संत तुम्हारे संत साहेब मन माना जियो।

ਹੁਣ ਸੰਤਨ ਕਹਿ ਮੇਰਾ ਮਨ ਕੁਰਬਾਨੇ, ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ, ਤਿਨ ਕਹਿ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤ੍ਰਿਪਤ ਗਾਨਾ ਜੀਓ। ਮਾਂਝ ਮੱਲਾ ਪੰਜਵਾਂ, ਤੂੰ ਜਲ ਨਿਧ ਹਮ ਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖਾਰੇ, ਤੁਮਰੀ ਆਸ ਪਿਆਸਾ ਤੁਮਰੀ, ਤੁਮ ਹੀ ਸੰਗ ਮਨ ਲੀਨਾ ਜੀਓ। ਜਿਉਂ ਬਾਰਕ ਪੀ ਖੀਰ ਅਗਾਵੈ, ਜਿਉਂ ਨਿਰ ਧਨ ਧਨ ਦੇਖ ਸੁਖ ਪਾਵੈ, ਤ੍ਰਿਖਾਵੰਤ ਜਲ ਪੀਵਤ ਠੰਡਾ, ਤਿਉਂ ਹਰ ਸੰਗ ਇਹੋ ਮਨ ਪੀਨਾ ਜੀਓ। ਜਿਉਂ ਅੰਧਿਆਰੈ ਦੀਪਕ ਪ੍ਰਗਾਸਾ, ਭਰਤਾ ਚਿਤਵਤ ਪੂਰਨ ਆਸਾ, ਮਿਲ ਪ੍ਰੀਤਮ ਜਿਉਂ ਹੋਤ ਅਨੰਦਾ, ਤਿਉਂ ਹਰ ਰੰਗ ਮਨ ਰੰਗੀਨਾ ਜੀਓ। ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਿਜਾਇਆ, ਹਰ ਹਮ ਰਾਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ। ਮਾਂਝ ਮੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲੀਆ, ਗੁਸੁਖਦਾਈ ਦੁੱਖ ਵਿਡਾਰਨ ਹਰੀਆ, ਅਵਰ ਸਾਧ ਚਖ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮਿੱਠਾ ਜੀਓ। ਜੋ ਜੋ ਪੀਵੈ ਸੋ ਤ੍ਰਿਪਤਾਵੈ, ਅਮਰ ਹੋਏ ਜੋ ਨਾਮ ਰਸ ਪਾਵੈ, ਨਾਮ ਨਿਧਾਂਤ ਸਹਿ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਨਾਮ ਨਿਧਾਂਤ ਸਹਿ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੂਠਾ ਜੀਓ। ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹਿ ਡੋਲਾਨਾ, ਤਿਸੈ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਾਗ ਈਠਾ ਜੀਓ। ਹਰ ਇੱਕ ਹੱਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਭਏ ਕਨੇਰੇ, ਨਾਮ ਨਿਧਾਨਾ ਗੁਰਮੁਖ ਪਾਈਐ, ਕਹੋ ਨਾਨਕ ਵਿਰਲੀ ਡੀਠਾ ਜੀਓ। ਮਾਨ ਮੱਲਾ ਪੰਜਵਾਂ, ਨਿਧ ਸਿੱਧ ਰਿੱਧ ਹਰ ਹਰ ਹਰ ਮੇਰੈ, ਜਨਮ ਪਦਾਰਥ ਗਹਿਰ ਗੰਭੀਰੈ, ਲਾਖ ਕੋਟ ਖੁਸ਼ੀਆਂ ਰੰਗਰਾਵੈ, ਜੋ ਗੁਰ ਲਾਗਾ ਪਾਈ ਜੀਓ। ਦਰਸ਼ਨ ਭੇਖਤ ਭਏ ਪੁਨੀਤਾ, ਸਗਲ ਉਧਾਰੇ ਭਾਈ ਮੀਤਾ, ਅਗਮ ਅਗੋਚਰ ਸਵਾਮੀ ਆਪਣਾ, ਗੁਰ ਕਿਰਪਾ ਤੇ ਸਚ ਧਿਆਈ ਜੀਓ। ਜਾ ਕੋ ਖੋਜੈ ਸਰਬ ਉਪਾਏ, ਵਡ ਭਾਗੀ ਦਰਸ਼ਨ ਕੋ ਬਿਰਲਾ ਪਾਏ, ਊਚ ਅਪਾਰ ਅਗੋਚਰ ਸਾਨਾ, ਉਹ ਮਹਿਲ ਗੁਰੂ ਦੇਖਾਈ ਜੀਓ। ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਭਇਆ ਜਿਸ ਹਿਦੈ ਵਸੇਰਾ, ਗੁਰਬੰਧਨ ਦਿਨ ਕੇ ਸਗਲੇ ਕਾਟੇ, ਜਾ ਨਾਨਕ ਸਹਿਜ ਸਮਾਈ ਜੀਓ। ਮਾਂਝ ਮੱਲਾ ਪੰਜਵਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ, ਉਠਤ ਬੈਠਤ ਸੋਵਤ ਜਾਗਤ, ਹਰ ਧਿਆਈਐ ਸਗਲ ਅਵਰਦਾਰ ਜੀਓ। ਨਾਮ ਔਖਦ ਮੋਹ ਕੋ ਸਾਧੂ ਦੀਆ, ਕਿਲ ਬਿਕ ਕਾਟੇ ਨਿਰਮਲ ਥੀਆ, ਅਨੰਦ ਭਇਆ ਨਿਕਸੀ ਸਭ ਪੀਰਾ, ਸਗਲ ਬਿਨਾ ਸੇ ਦਰਦਾ ਜੀਓ। ਜਿਸਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕਉ ਡਰਦਾ ਜੀਓ। ਜਬ ਤੇ ਸਾਧੂ ਸੰਗਤ ਪਾਏ, ਗੁਰ ਪੇਟਤ ਹੋਂ ਗਈ ਬਲਾਏ, ਸਾਧ ਸਾਧ ਹਰ ਗਾਵੈ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ। ਮਾਂਝ ਮੱਲਾ ਪੰਜਵਾਂ, ਓਤ ਪੋਤ ਸੇਵਕ ਸੰਗਰਾਤਾ, ਪ੍ਰਭ ਪ੍ਰਤਪਾਲੇ ਸੇਵਕ ਸੁਖਦਾਤਾ, ਪਾਣੀ ਪੱਖਾ ਪੀਸੋ ਸੇਵਕੈ, ਠਾਕੁਰ ਹੀ ਕਾ ਆਹਰ ਜੀਓ। ਕਾਟ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ, ਸੋਈ ਕਮਾਵੈ ਜੋ ਸਾਹਿਬ ਭਾਵੈ, ਸੇਵਕ ਅੰਤਰ ਬਾਹਰ ਮਾਹਰ ਜੀਓ। ਤੂੰ ਦਾਨਾ ਠਾਕੁਰ ਸਭ ਬਿਦ ਜਾਣੈ, ਠਾਕੁਰ ਕੇ ਸੇਵਕ ਹਰ ਰੰਗ ਮਾਣੈ, ਜੋ ਕਿਚ ਠਾਕੁਰ ਕਾ ਸੋ ਸੇਵਕ, ਕਾ ਸੇਵਕ ਠਾਕੁਰ ਹੀ ਸੰਗ ਜਹਰ ਜੀਓ। ਜੋ ਕਿਛ ਠਾਕੁਰ ਕਾ ਸੋ ਸੇਵਕ, ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ। ਆਪਣੇ ਠਾਕੁਰ ਜੋ ਪਹਿਰਾਇਆ, ਬਹੁ ਨਾ ਲੇਖਾ ਪੁੱਛ ਬੁਲਾਇਆ, ਤੇ ਸੇਵਕ ਹੈ ਨਾਨਕ ਕੁਰਬਾਣੀ, ਸੋ ਗਹਿਰ ਗਭੀਰਾ ਗੌਹਰ ਜੀਓ। ਮਾਂਝ ਮੱਲਾ ਪੰਜਵਾਂ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਚਮਚਮ ਵਰਸੈ ਅੰਮ੍ਰਿਤ ਧਾਰਾ, ਮਨ ਪੀ ਵੈਸਨ ਸ਼ਬਦ ਵਿਚਾਰਾ, ਅਨੰਦ ਬਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੁੱਕਾ ਹਰਿਆ, ਸੁਮਤ ਪਾਏ ਨਾਮ ਤੇ ਆਏ, ਗੁਰਮੁਖ ਹੋਏ ਮੇਲਾ ਜੀਓ। ਜਲ ਤਰੰਗ ਜਿਉਂ ਜਲੈ ਸਮਾਇਆ, ਤਿਉ ਜੋਤੀ ਸੰਗ ਜੋਤ ਮਿਲਾਇਆ, ਕਹੁ ਨਾਨਕ ਭ੍ਰਮ ਘਟੇ ਕਿਵਾੜਾ, ਬਹੁ ਨ ਹੋਈਐ ਜੌਲਾ ਜੀਓ। ਮਾਂਝ ਮੱਲਾ ਪੰਜਵਾਂ, ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਬਣਿਆ, ਵਾਰ ਵਾਰ ਜਾਈ ਤਿਸ ਵਿੱਟੋਂ, ਜੋ ਮਨ ਤਨ ਤੁਧ ਅਰਾਧੇ ਜੀਓ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ, ਨੈਣ ਨਿਹਾਲੀ ਤਿਸ ਪੁਰਖ ਦਿਆਲੈ, ਮਨ ਦੇਵਾ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀਓ। ਸੇਵੜ ਭਾਗੀ ਜਿਨ ਤੁਮ ਭਾਣੇ,
से बड़ भागी जिन तुम जाने सब कै मदे अलिप्त निर्वाणे साध कै संग उन भौजल तरिया सगल दूत उन साधे जियो तिनकी शरण परिया मन मेरा मान तान तज मोह अंधेरा नाम दान दी जय नानक को तिस प्रभ अगम अगाधे जियो मांज मल्ला पंजवा तू पेड़ शाख तेरी फूली तू सूखम होआ अस्तूली तू जल निध तू फेन बुध बुधा तुद बिन अवर न पालिया जियो तू सूत मणिय भी तू है तू गंठी मेरे सिर तू है आद मद अंत प्रभ सोई अवर न कोई दिखा लिया जियो तू निर्गुण सरगुण सुखदाता तू निर्बाण रसिया रंगराता अपने कर्तव आपे जाने आपे तुद संभालिया जियो तू ठाकुर सेवक फुन आपे तू गुप्त प्रगट प्रभ आपे नानक दा सदा गुण गावे एक पोरी नदर निहालिया जियो मांज मल्ला पंजवा सफल सुबाणी जित नाम वखाणी गुर प्रसाद किने विरले जानी धन सो वेड़ा जित हर गावत सुनना आए ते परवाना जियो से नेत्र प्रवान जिनी दर्शन पेखा से कर भले जिनी हर रस से नेत्र परवान जिनी दर्शन पेखा से कर भले जिनी हर जस लेखा से चरण सुहावे जो हर मार्ग चले हम बल तिन संग पछाणा जियो सुन साजन मेरे मीत प्यारे साध संखिन माहे उदारे किल विख काट हुआ मन निर्मल मिट गए आवन जाना जियो दोए कर जोड़ एक बिनो करीजै कर कृपा डुबदा पत्थर लीजै नानक को प्रभ भय कृपाला प्रभ नानक मन पाणा जियो मांज मल्ला पंजवा अमृत बाणी हर हर तेरी सुन सुन होवे परम गत मेरी जलन बुझी शीतल होए मनुआ सतगुर का दर्शन पाए जियो सूख पया दुख दूर पराना संत रसन हर नाम वखाना जल तर नीर परे सर्व सुबर बिरता कोई ना जाए जियो दया तारी तिन सृजन हारे जी जंत सगले प्रतपारे मेहरबान कृपाल दयाला सगले तृप्त अगाए जियो वन त्रिण त्रिभवन की तोन हरिया करण हार खिन की तृप करिया गुरमुख नानक दिसै आराधे मन की आस पुजाए जियो मांज मल्ला पंजवा तू मेरा पिता तू है मेरा माता तू मेरा बंधव तू मेरा प्राता तू मेरा राखा सबनी थाई ता पौ के हा काड़ा जियो तुमरी कृपा ते दुध पछाणा तू मेरी ओढ़ तू है मेरा माणा तुझ बिन दूजा अवर न कोई सब किछ तेरा सब तुझ बिन दूजा अवर न कोई सब तेरा खेल अखाड़ा जियो जी जन सब तुद उपाए जित जित भाणा तित तित लाए सब किछ कीता तेरा होवै ना ही किछ असाड़ा जियो नाम ते आए महा सुख पाया हर गुण गाए मेरा मन सीध लाया गुरपुर वजीवादाई नानक जिता बखाड़ा जियो मांज मल्ला पंजवा जी प्राण प्रभ मने अधारा भगत जीवें गुण गाए अपारा गुण निदान अमृत हर नामा हर त्याए त्याए सुख पाया जियो मनसा तार जो करते आवे साध संग जन्म मरण मिटावे आस मनोरथ पूरन होवे भेटत गुर दर्शाया जियो अगम अगोचर किच मित नहीं जानी साधक सिद्ध त्यावे ज्ञानी खुदी मिटी चूका बोलावा गुरमन ही मह प्रगटाया जियो अनद मंगल कल्याण निदाना सुख सहज हर नाम वखाना होए कृपाल स्वामी अपना नाव नानक कर मह आया जियो मांज मल्ला पंजवा सुन सुन जीवा सोए तुम्हारी तू प्रीतम ठाकुर अधपारी तुमरे कर्तव तुम ही जानो तुमरी ओट गोपाला जियो गुण गावत मन हरिया होवे कथा सुनत मल सगली खोवे भेटत संग साध संतन कै सदा जपो दयाला जियो प्रभ अपना सा सास मारो ए मत गुर प्रसाद मन तारो तुमरी कृपा ते होए प्रगासा सर्वमया प्रतपाला जियो सत सत सत प्रभ सोई सदा सदा

तुहें जाने अपना आप तू आप पछाने हम बलिहारी संतन तेरे जिन काम क्रोध लोभ पीठा जियो तू निर्वैर संत तेरे निर्मल जिन देखे सब उतरे कलमल नानक नाम त्याए त्याए जीवा बिनस्या भ्रम पर नानक नाम त्याए त्याए जीवा ऐ तू निर्वैर संत तेरे निर्मल जिन देखे सब उतरे कलमल नानक नाम त्याए जीवें बिनस्या भ्रम पौ तीठा जियो मांझ मल्ला बंजवा झूठा मंगण जे कोई मांगे तिसको मरते कड़ी ना लागे पार ब्रह्म जो सद ही सेवै सो गुर मिल निचल कहना प्रेम भगत जिसकै मन लागी गुण गावै अन दिन नित जागी बहां पकड़ ते स्वामी मेलै जिसकै मस्तक लहना चरण कमल भगता मन बुठे विण परमेसर सगले मुठे संत जना की धूड़ नित बांछ है नाम सच्चे का गहना उठत बैठत हर हर गाइय जिस सिमरत वर निश्चल पाइय नानक प्रभु होय दयाला तेरा कीता सहना राग मांझ अष्टपदिया महला पहला कर पहला एक ओंकार सतगुर प्रसाद शब्द रंगाए हुक्म सबाए सच्ची दरगह महल बुलाए सच्चे दीन दयाल मेरे साहेबा सच्चे मन पति आवणिया हों वारी ज्यो वारी शब्द सुहावणिया अमृत नाम सदा सुखदाता गुरमति मन वसावणिया रहाओ ना को मेरा हों किस केरा साचा ठाकुर त्रिभवन मेरा हम मैं कर कर जाए कणेरी कर अवगण पछुतावणिया हुक्म पछाण सो हर गुण वखाण गुर कै शब्द नाम निशान सबना का दर लेखा सच्चै छूटस नाम सुहावणिया मन मुख भूला ठौर न पाए जम दर बद्दा चोटा खाए बिन नावै को संग न साथी मुक्ते नाम ते आवणिया ताकत कूड़े सच न पावै दुबदा बादा आवै जावै लिखिया लेख न मिटै कोई गुरमुख मुक्त करावणिया पीअड़ै पिर जातो नाही झूठी विचुन्नी रोवै ताही अवगण मुठी महल न पाए अवगण गुण बख्शावणिया पीअड़ै जिन जाता प्यारा गुरमुख बूझै तत बिचारा आवण जाना ठाकर हाए सच्चै नाम समावणिया गुरमुख बूझै अकथ कहावै सच्चे ठाकुर साचो पावै नानक सच कह बेनंती सच मिले गुण गावणिया मांझ मल्ला तीजा कर पहला करम होवै सतगुरु मिलाए सेवा सुरत शब्द जित लाए हम मैं मार सदा सुख पाया माया मोह चुकावणिया हों वारी जियो वारी सतगुर कह बलिहारणिया गुरमति प्रगास हुआ जी अंदिन हर गुण गावणिया रहाओ तन मन खोजे ता ना उपाए धावत राखे ठाक रहाए गुर की बाणी अंदर गावे सहजे भगत करावणिया इस काया अंदर वस्त असंखा गुरमुख साच मिले ता वेखा नौ दरवाजे दसवें मुक्ता अनहद शब्द वजावणिया सच्चा साहिब सच्ची नाई गुर प्रसादी मन वसाई अंदिन सदा रह रंगराता दर सच्चे सो जी पावणिया बापुन की सा न जानी दूजे लागी भरम भुलाणी अज्ञानी अंधा मग न जाने फिर आवण जावणिया गुरसेवा ते सदा सुख पाया होमे मेरा ठाक रहाया गुरसाखी मिटिया अंधियारा बजर कपाट खुलावणिया होमे मार मन वसाया गुरचरणी सदा जित लाया गुर कृपा ते मंतन निर्मल निर्मल नाम ते आवणिया जीवन मरना सब तुदै ताई जिस बख्शे तिस दे वड्याई नानक नाम ते आए सदा तू जम्मण मरण सवारणिया मान मल्ला तीजा मेरा प्रभ निर्मल अगम अपारा बिन तकड़ी तो लै संसारा गुरमुख होवै सोई बूझै गुण कह गुणी समावणिया हों वारी जियो वारी हर का नाम मन वसावणिया जो सच लागे से अंतन जागे धर सच्चै सो बा पावणिया रहाओ आप सुनै तै आपे वेखै जिसनो नदर करे सोई जन लेखै आपे लाए लए सो लागै गुरमुख सच कमावणिया जिस आप भुलाए सो कित्थै हथ पाए पूरब लिखिया सो मेटणा न जाए जिन सतगुर मिलिया सेवट पागी पूरै करम मिलावणिया पीअड़ै तन अंदिन सुती कंत विसारी अवगण मुती अंदिन सदा फिरै बिरलादी बिन पिर नींद न पावणिया पीअड़ै सुखदाता जाता हों मैं मार गुरु शब्द पछाता सेज सुहावी सदा पिर रावे सच सिंगार बनावणिया लख चौरासी जीव पाए जिसनु नदर करे तिस गुरु मिलाए
ਕਿਲ ਬਿਖ ਕਾਠ ਸਦਾ ਜਨ ਨਿਰਮਲ, ਦਰ ਸੱਚੈ ਨਾਮ ਸੁਹਾਵਣਿਆ, ਲੇਖਾ ਮੰਗੇ ਤਾ ਕਿਨ ਜੀਐ, ਸੁਖ ਨਾਹੀ ਫੁਨ ਦੂਐ ਤੀਐ, ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣਿਆ, ਆਪ ਕਰੇ ਤੈ ਆਪ ਕਰਾਏ, ਪੂਰੇ ਗੁਰ ਕੈ ਸ਼ਬਦ ਮਿਲਾਏ, ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾਵਣਿਆ। ਮਾਂਜ ਮਹਲਾ ਤੀਜਾ, ਇੱਕੋ ਆਪ ਫਿਰੈ ਪ੍ਰਚੰਨਾ, ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ, ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਇੱਕੋ ਮਨ ਵਸਾਵਣਿਆ, ਓਂ ਵਾਰੀ ਜਿਉ ਵਾਰੀ ਇਕਤ ਸਿਉਂ ਚਿਤ ਲਾਵਣਿਆ, ਗੁਰਮਤੀ ਮਨ ਇਕਤ ਕਰਿ ਆਇਆ, ਸੱਚੇ ਰੰਗ ਰੰਗਾਵਣਿਆ ਰਹਾਓ। ਇਹੋ ਜਗ ਭੁੱਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲੋ ਪਾਇਆ, ਅੰਦਿਨ ਸਦਾ ਫਿਰਿਆ ਪ੍ਰਮ ਭੁੱਲਾ, ਬਿਨ ਨਾਵੈ ਦੁੱਖ ਪਾਵਣਿਆ, ਜੋ ਰੰਗ ਰਾਤੇ ਕਰਮ ਵਿਦਾਤੇ, ਗੁਰਸੇਵਾ ਤੇ ਜੁਗ ਚਾਰੇ ਜਾਤੇ, ਜਿਸਨੂੰ ਆਪ ਦੇ ਵਡਿਆਈ, ਹਰ ਕੈ ਨਾਮ ਸਮਾਵਣਿਆ। ਮਾਇਆ ਮੋਹ ਹਰ ਚੇਤੇ ਨਾਹੀ, ਜੰਪੁਰ ਬੱਧਾ ਦੁੱਖ ਸਹਾਈ, ਅੰਨਾ ਬੋੜਾ ਕਿਛ ਨਦਰ ਨ ਆਵੈ, ਮਨਮੁਖ ਆਪ ਪਚਾਵਣਿਆ। ਇੱਕ ਰੰਗ ਰਾਤੇ ਜੋਤ ਆਪ ਲਿਵਲਾਏ, ਭਾਏ ਭਗਤ ਤੇਰੇ ਮਨ ਭਾਏ, ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਇੱਛਾ ਆਪ ਪੁਜਾਵਣਿਆ। ਹਰ ਜੀਓ ਤੇਰੀ ਸਦਾ ਸ਼ਰਨ ਆਈ, ਆਪੇ ਬਖਸ਼ਣ ਦੇ ਵਡਿਆਈ, ਜਿਮਕਾਲ ਤਿਸ ਨੇੜ ਨ ਆਵੈ, ਜੋ ਹਰ ਹਰ ਨਾਮ ਧਿਆਵਣਿਆ। ਅੰਦਿਨ ਰਾਤੇ ਜੋ ਹਰ ਪਾਏ, ਮੇਰੇ ਪ੍ਰਭ ਮੇਲੇ ਮੇਲ ਮਿਲਾਏ, ਸਦਾ ਸਦਾ ਸੱਚੇ ਤੇਰੀ ਸ਼ਰਨ ਆਈ, ਤੂੰ ਆਪੇ ਸੱਚ ਬੁਝਾਵਣਿਆ। ਜਿਨ ਸੱਚ ਜਾਤਾ ਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਵਖਾਣੇ, ਨਾਨਕ ਨਾਮ ਰਤੇ ਬੈਰਾਗੀ, ਨਿਜ ਕਰਤਾੜੀ ਲਾਵਣਿਆ। ਮਾਂਜ ਮਹਲਾ ਤੀਜਾ, ਸ਼ਬਦ ਮਰੈ ਸੋ ਮੁਆ ਜਾਪੈ, ਕਾਰ ਨਾ ਜਾਪੈ ਦੁੱਖ ਨਾ ਸੰਤਾਪੈ, ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾਵਣਿਆ। ਹਾਂ ਵਾਰੀ ਜਿਉਂ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸਮਾਵਣਿਆ ਰਹਾਉ। ਕਾਇਆ ਕੱਚੀ ਕੱਚਾ ਚੀਰ ਹੰਡਾਏ, ਦੂਜੇ ਲਾਗੀ ਮਹਿਲ ਨਾ ਪਾਏ, ਅੰਦਿਨ ਜਲਦੀ ਫਿਰੈ ਦਿਨ ਰਾਤੀ, ਬਿਨ ਪਿਰ ਬਹੁਤ ਦੁੱਖ ਪਾਵਣਿਆ। ਦੇਹੀ ਜਾਤ ਨਾ ਆਗੈ ਜਾਏ, ਜਿੱਥੇ ਲੇਖਾ ਮੰਗੀਐ ਤਿੱਥੇ ਛੁੱਟੈ ਸੱਚ ਕਮਾਏ, ਸਤਿਗੁਰ ਸੇਵਨ ਸੇਤਨਵੰਤੇ, ਐਥੇ ਉਥੇ ਨਾਮ ਸਮਾਵਣਿਆ। ਭੈ ਭਾਏ ਸ਼ਿੰਗਾਰ ਬਣਾਏ, ਗੁਰਪ੍ਰਸਾਦੀ ਮਹਿਲ ਕਰ ਪਾਏ, ਅੰਦਿਨ ਸਦਾ ਰਵੈ ਦਿਨ ਰਾਤੀ, ਮਜੀਠੈ ਰੰਗ ਬਣਾਵਣਿਆ। ਸਭਨਾ ਪਿਰ ਵਸੈ ਸਦਾ ਨਾਲੇ, ਗੁਰਪ੍ਰਸਾਦੀ ਕੋ ਨਦਰ ਨਿਹਾਲੇ, ਮੇਰਾ ਪ੍ਰਭ ਅਤ ਉੱਚੋ ਉੱਚਾ, ਕਰ ਕਿਰਪਾ ਆਪ ਮਿਲਾਵਣਿਆ। ਮਾਇਆ ਮੋਹ ਇਹੋ ਜਗ ਸੁੱਤਾ, ਨਾਮ ਵਿਸਾਰ ਅੰਤ ਵਿਕੁੱਤਾ, ਜਿਸ ਤੇ ਸੁੱਤਾ ਸੋ ਜਾਗਾਏ, ਗੁਰਮਤਿ ਸੋ ਜੀ ਪਾਵਣਿਆ। ਅਪਿਓ ਪੀਐ ਸੋ ਭਰਮ ਗਵਾਏ, ਗੁਰਪ੍ਰਸਾਦ ਮੁਕਤ ਗਤ ਪਾਏ, ਭਗਤੀ ਰੱਤਾ ਸਦਾ ਬੈਰਾਗੀ, ਆਪ ਮਾਰ ਮਿਲਾਵਣਿਆ। ਆਪ ਉਪਾਏ ਧੰਦੇ ਲਾਏ, ਲੱਖ ਚੁਰਾਸੀ ਰਿਜਕ ਆਪ ਅਪੜਾਏ, ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਭਾਵੈ ਸੋ ਕਾਰ ਕਮਾਵਣਿਆ। ਮਾਂਜ ਮਹਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੇ ਸੱਚ ਵਖਾਣੈ, ਸੱਚ ਕਸਵੱਟੀ ਲਾਵਣਿਆ। ਹਾਂ ਵਾਰੀ ਜਿਓ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ, ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ ਰਹਾਉ। ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤ ਅਗਮ ਅਪਾਰਾ, ਗੁਰਮੁਖ ਹੋਵੈ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ। ਮੇਰਾ ਠਾਕੁਰ ਸੱਚ ਦ੍ਰਿੜਾਏ, ਗੁਰਪ੍ਰਸਾਦੀ ਸੱਚ ਜਿਤ ਲਾਏ, ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾਵਣਿਆ। ਵੇਪਰਵਾਹ ਸੱਚ ਮੇਰਾ ਪਿਆਰਾ, ਕਿਲ ਵਿਖ ਅਵਗਣ ਕਾਟਣ ਹਾਰਾ, ਪ੍ਰੇਮ ਪ੍ਰੀਤ ਸਦਾ ਧਿਆਈਐ, ਭੈ ਭਾਏ ਭਗਤ ਦ੍ਰਿੜਾਵਣਿਆ। ਤੇਰੀ ਭਗਤ ਸੱਚੀ ਜੇ ਸੱਚੇ ਭਾਵੈ, ਆਪੇ ਦੇ ਨ ਪਛੋਤਾਵੈ, ਸਭਨਾ ਜੀਆਂ ਕਾ ਏਕੋ ਦਾਤਾ, ਸ਼ਬਦੇ ਮਾਰ ਜੀਵਾ ਬਣਿਆ। ਹਰ ਤੁਧ ਬਾਜੋ ਮੈਂ ਕੋਈ ਨਾਹੀ, ਹਰ ਤੁਧੈ ਸੇਵੀ ਤੈ ਤੁਧ ਸਲਾਹੀ, ਆਪੇ ਮੇਲ ਲਹਿ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ। ਮੈਂ ਹੋਰ ਨਾ ਕੋਈ ਤੁਧੈ ਜੇਹਾ, ਤੇਰੀ ਨਦਰੀ ਸੀ ਜਿਸ ਦੇਹਾ, ਅੰਦਿਨ ਸਾਰ ਸੰਭਾਲ ਹਰ ਰਾਖੈ, ਗੁਰਮੁਖ ਸਹਿਜ ਸਮਾਵਣਿਆ। ਤੁਧ ਜੇਵੜ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਘੜ ਭੰਨ ਸਵਾਰੈ, ਨਾਨਕ ਨਾਮ ਸੁਹਾਵਣਿਆ। ਮਾਂਜ ਮਹਲਾ ਤੀਜਾ, ਸਭ ਘਟ ਆਪੇ ਭੋਗਣ ਹਾਰਾ, ਅਲਖ ਵਰਤੈ ਅਗਮ ਅਪਾਰਾ, ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸਮਾਵਣਿਆ।
ਹਉਂ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਜੈ ਤਾਂ ਮਨ ਸਿਉ ਲੂਜੈ ਮਨਸਾ ਮਾਰ ਸਮਾਵਣਿਆ ਰਹਾਉ ਪੰਜ ਦੂਤ ਮੁਹ ਸੰਸਾਰਾ ਮਨਮੁਖ ਅੰਧੇ ਸੁਧ ਨ ਸਾਰਾ ਗੁਰਮੁਖ ਹੋਵੈ ਸੋ ਆਪਣਾ ਕਰ ਰਾਖੈ ਪੰਜ ਦੂਤ ਸ਼ਬਦ ਪਜਾਵਣਿਆ ਇੱਕ ਗੁਰਮੁਖ ਸਦਾ ਸੱਚੈ ਰੰਗ ਰਾਤੇ ਸਹਿਜੇ ਪ੍ਰਭ ਸੇਵੈ ਅੰਧਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੈ ਹਰ ਦਰ ਸੁਭਾ ਪਾਵਣਿਆ ਏਕਮ ਏਕੈ ਆਪ ਉਪਾਇਆ ਦੁਬਦਾ ਦੂਜਾ ਤ੍ਰਿਪਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਿਜ ਸਮਾਵੈ ਗੁਰਮੁਖ ਕਰਣੀ ਸੱਚੇ ਸੇਵੈ ਸਾਚੇ ਜਾਏ ਸਮਾਵਣਿਆ ਸੱਚੇ ਬਾਜੋਂ ਕੋ ਅਵਰ ਨਾ ਦੂਆ ਦੂਜੈ ਲਾਗ ਜਗ ਖਪ ਖਪ ਮੂਆ ਗੁਰਮੁਖ ਹੋਵੈ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀ ਜੰਦ ਸਭ ਸ਼ਰਨ ਤੁਮਾਰੀ ਆਪੇ ਧਰ ਦੇਖੈ ਕੱਚੀ ਪੱਕੀ ਸਾਰੀ ਅੰਧਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮੇਲੈ ਵੇਖੈ ਹਦੂਰ ਸਭ ਮੈਂ ਆਪ ਰਹਿਆ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋ ਜੀ ਪਾਵਣਿਆ ਮਾਂਜ ਮਹਲਾ ਤੀਜਾ ਅੰਮ੍ਰਿਤ ਬਾਣੀ ਗੁਰਕੀ ਮਿੱਠੀ ਗੁਰਮੁਖ ਵਿਰਲੈ ਕਿਨੈ ਚਖੜੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸੱਚੈ ਸ਼ਬਦ ਵਜਾਵਣਿਆ ਹਉ ਵਾਰੀ ਜਿਉ ਵਾਰੀ ਗੁਰ ਚਰਣੀ ਚਿਤ ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੈ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨ ਪਾਇਆ ਗੁਰ ਪ੍ਰਸਾਦ ਕਿਨੈ ਵਿਰਲੈ ਚਿਤ ਲਾਇਆ ਤੁਧ ਸਲਾਹੇ ਨਾ ਰੱਜਾ ਕਬਹੂ ਸੱਚੇ ਨਾਵੈ ਕੀ ਭੁਖ ਲਾਵਣਿਆ ਏਕੋ ਵੇਖਾ ਅਵਰ ਨ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਿਜੇ ਸੂਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੈ ਮਨਮੁਖ ਅੰਧਾ ਦੂਜੈ ਭਾਏ ਲਾਗੈ ਜੋ ਬੀਜੈ ਸੋਈ ਫਲ ਪਾਏ ਸੁਪਨੈ ਸੁਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅੰਧਿਨ ਸਦਾ ਰਹਿ ਪੈ ਅੰਦਰ ਪੈ ਮਾਰ ਭਰਮ ਝੁਕਾਵਣਿਆ ਭਰਮ ਝੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ

ਸਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹਉ ਮੈਂ ਮੈਲ ਗਵਾਏ, ਦਰ ਸੱਚੈ ਸੋਭਾ ਪਾਵਣਿਆ, ਬਿਨ ਗੁਰ ਨਾਮ ਨ ਪਾਇਆ ਜਾਏ, ਸਿੱਧ ਸਾਧਿਕ ਰਹੇ ਬਿਲਾਏ, ਬਿਨ ਗੁਰ ਸੇਵੇ ਸੁਖ ਨ ਹੋਵੀ, ਪੂਰੇ ਭਾਗ ਗੁਰ ਪਾਵਣਿਆ, ਇਹ ਮਨ ਆਰਸੀ ਕੋਈ ਗੁਰਮੁਖ ਵੇਖੈ, ਮੋਰਚਾ ਨਾ ਲਾਗੈ ਜਾਂ ਹੁਮ ਮੈਂ ਸੁਖ, ਅਨਥ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸਮਾਵਣਿਆ, ਬਿਨ ਸਤਿਗੁਰ ਕਿਉਂ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ, ਆਪੇ ਆਪ ਆਪ ਮਿਲ ਰਹਿਆ, ਸਹਿਜੇ ਸਹਿਜ ਸਮਾਵਣਿਆ, ਗੁਰਮੁਖ ਹੋਵੇ ਸੋ ਇੱਕ ਸਿਉ ਲਿਵਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੇ ਵਾਪਾਰਾ, ਨਾਮ ਨਿਧਾਨ ਸੱਚ ਪਾਵਣਿਆ, ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ, ਅੰਦਰ ਰੰਗ ਰੱਤਾ ਗੁਣ ਗਾਵੈ, ਅੰਦਰ ਮਹਿਲ ਬੁਲਾਵਣਿਆ, ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਗੇ ਗੁਣ ਗਾਵਣਿਆ, ਮਾਂਜ ਮੱਲਾ ਤੀਜਾ ਆਪ ਵੰਜਾਏ, ਤਾਂ ਸਭ ਕਿਛ ਪਾਏ, ਗੁਰ ਸ਼ਬਦੀ ਸੱਚੀ ਲਿਵਲਾਏ, ਸੱਚ ਵਣੰਜੈ ਸੱਚ ਸੰਗਰੈ, ਸੱਚ ਵਾਪਾਰ ਕਰਾਵਣਿਆ, ਹਉ ਵਾਰੀ ਜਿਉ ਵਾਰੀ ਹਰ ਗੁਣ ਅੰਦਿਨ ਗਾਵਣਿਆ, ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇਵਣਿਆ, ਰਹਾਉ ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵਿਆ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਭਾਉ ਭੋਜਨ ਸਤਿਗੁਰ ਤੁਠੈ ਪਾਏ, ਅੰਨ ਰਸ ਚੁੱਕੇ ਹਰ ਰਸ ਮਨ ਵਸਾਏ, ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ, ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਫਿਰ ਹੋਏ ਕਿੱਥੋਂ ਪਾਇਨ ਮੁਖ ਦੁਆਰਾ, ਮਰ ਮਰ ਜੰਮੈ ਫਿਰ ਫਿਰ ਆਵੈ, ਜਮਦਰ ਝੋਟਾ ਖਾਵਣਿਆ, ਸ਼ਬਦ ਸਾਧ ਜਾਣੇ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਖਾਣੇ, ਸੱਚੇ ਸੇਵ ਸਦਾ ਸੁਖ ਪਾਇਨ, ਨੌ ਨਿਧ ਨਾਮ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਬਹਿ ਹਰ ਗੁਣ ਗਾਇਆ, ਅੰਦਿਨ ਹਰ ਸਲਾਹੇ ਸਾਚਾ ਨਿਰਮਲ ਨਾਦ ਵਜਾਵਣਿਆ, ਰਹਾਉ ਸੋ ਥਾਂ ਸੁਹਾਇਆ ਜੋ ਹਰ ਮਨ ਪਾਇਆ, ਸਤ ਸੰਗਤ ਮੈਂ ਹਰ ਗੁਣ ਗਾਇਆ, ਅੰਦਿਨ ਹਰ ਸਲਾਹੇ ਸਾਚਾ ਨਿਰਮਲ ਨਾਦ ਵਜਾਵਣਿਆ, ਮਨਮੁਖ ਖੋਟੀ ਰਾਸ ਖੋਟਾ ਪਾਸਾਰਾ, ਕੂੜ ਕਮਾਵਨ ਦੁੱਖ ਲਾਗੈ ਪਾਰਾ, ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮ ਜਨਮ ਗਵਾਵਣਿਆ, ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਅਧਾਰਾ, ਨਾਨਕ ਨਾਮ ਮਿਲੇ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ, ਮਾਂਜ ਮੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾ ਵੈ ਸਭ ਭਰਮ ਭੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ, ਹਉ ਵਾਰੀ ਜਿਉ ਵਾਰੀ ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ, ਰਹਾਉ ਸਤਿਗੁਰ ਸੇਵੇ ਤਾਂ ਸਭ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ, ਜੇ ਹੀ ਮਨਸਾ ਕਰ ਲਾਗੈ ਤੇ ਆ ਫਲ ਪਾਏ, ਸਤਿਗੁਰ ਦਾਤਾ ਸਪਨਾ ਵਤੂ ਕਾ, ਪੂਰੇ ਭਾਗ ਮਿਲਾਵਣਿਆ, ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੈ ਪਾਏ, ਤੱਟ ਤੀਰਤ ਦਿਸੰਤਰ ਭਵੈ ਅਹੰਕਾਰੀ, ਹੋਰ ਵਧੇਰੇ ਹੁ ਮੈਂ ਮਲ ਲਾਵਣਿਆ, ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੈ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮੈਲ ਨਾ ਲਾਗੈ, ਸੱਚ ਲਾਗੈ ਮੈਲ ਗਵਾਵਣਿਆ, ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ, ਫਿਰ ਬਿਸ਼ਟਾ ਮਾਹੇ ਪਚਾਵਣਿਆ, ਮੁਕਤੇ ਸੇਵੇ ਮੁਕਤਾ ਹੋਵੈ, ਹਮ ਮੈਂ ਮਮਤਾ ਸ਼ਬਦੇ ਖੋਵੈ, ਅੰਦਿਨ ਹਰ ਜਿਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ, ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ, ਸਦਾ ਹਜੂਰ ਦੂਰ ਨਾ ਜਾਣਾ, ਗੁਰ ਸ਼ਬਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਂਜ ਮੱਲਾ ਤੀਜਾ ਐਥੈ ਸੱਚੇ ਸੋ ਆਗੈ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸੱਚਾ ਸੇਵੇ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ, ਹਉ ਵਾਰੀ ਜਿਉ ਵਾਰੀ ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੈ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣਿਆ, ਰਹਾਉ ਪੰਡਿਤ ਪੜੇ ਸਾਧਨਾ ਪਾਵੈ, ਦੂਜੇ ਭਾਏ ਮਾਇਆ ਮਨ ਪਰਮਾਵੈ, ਮਾਇਆ ਮੋਹ ਸਭ ਸ਼ੁੱਧ ਗਵਾਈ, ਕਰ ਅਵਗਣ ਪਛੋਤਾਵਣਿਆ, ਸਤਿਗੁਰ ਮਿਲੇ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੈ ਮਨ ਮਾਰੇ ਆਪਣਾ, ਮੁਕਤੀ ਕਾ ਦਰ ਪਾਵਣਿਆ, ਕਿਲਬ ਘਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੈ ਉਰਤਾਰੇ, ਸੱਚ ਰਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ, ਅੰਤਰ ਰਤਨ ਮਿਲੈ ਮਿਲਾਇਆ, ਤ੍ਰਿਵਿਧ ਮਨਸਾ ਤ੍ਰਿਵਿਧ ਮਾਇਆ, ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਹੀ ਸਾਰ ਨਾ

ਪਵਣਿਆ ਆਪੇ ਰੰਗੇ ਰੰਗ ਚੜਾਏ ਸੇਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਅਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿਦ ਸਿਧ ਸਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸਚ ਕਮਾਵੈ ਸੱਚੇ ਸਚ ਸਮਾਵਣਿਆ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਨ ਮੱਲਾ ਤੀਜਾ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੈ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹੋਂ ਵਾਰੀ ਜਿਉਂ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਓ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਣ ਬੈਸੰਤਰ ਖੇਲੈ ਵਿਡਾਣੀ ਸੋ ਨਿਗਰਾ ਜੋ ਮਰਮਰ ਜੰਮੈ ਨਿਗੁਰੇ ਆਵਣ ਜਾਵਣਿਆ ਤਿੰਨ ਕਰਤੈ ਇੱਕ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹ ਸੱਚੇ ਵਣ ਜਾਰੇ ਸੱਚ ਵਣਜੈ ਗੁਰ ਹੇਤ ਅਪਾਰੇ ਸੱਚ ਵਿਹਾਜੈ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵੱਤ ਕਿਉਂ ਪਾਏ ਮਨਮੁਖ ਭੂਲੇ ਲੋਕ ਸਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਬਣਜੈ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਪਾਲੇ ਮਨਮੁਖ ਅੰਧੇ ਫਿਰੇ ਬੇਤਾਲੇ ਜਿੱਥੇ ਵੱਤ ਹੋਵੇ ਤਿੱਥੋ ਕੋਈ ਨਾ ਪਾਵੇ ਮਨਮੁਖ ਭਰਮ ਭੁਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਂਜ ਮੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋਂ ਅੰਤ ਹੋਏ ਸਿਖਾਈ ਹਰ ਅਗਮ ਅਗੋਚਰ ਅਨਾਥ ਅਜੋਨੀ ਸਤਿਗੁਰ ਕਹਿ ਪਾਏ ਪਾਵਣਿਆ ਹੋਂ ਵਾਰੀ ਜਿਉਂ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉਂ ਸਹਿਜ ਸਮਾਵਣਿਆ ਰਹੋ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਏ ਨਾਹੀ ਸ਼ਬਦ ਮੇਲ ਮਿਲਾਵਣਿਆ ਗੁਰਮੁਖ ਅਲਿਪਤ ਰਹਿ ਸੰਸਾਰੇ ਗੁਰ ਕਹਿ ਤਕੀਏ ਨਾਮ ਅਧਾਰੇ ਗੁਰਮੁਖ ਜੋਰ ਕਰੇ ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖੱਪ ਦੁੱਖ ਪਾਵਣਿਆ ਮਨਮੁਖ ਅੰਧੇ ਸ਼ੁੱਧ ਨ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹੋ ਜਗਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸ ਜੜਾਵਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮ ਅਪਾਰਾ ਦੁਖੀਏ ਨਿਤ ਫਿਰੈ ਬਿਰਲਾਦੇ ਬਿਨ ਗੁਰ ਸ਼ਾਂਤ ਨ ਪਾਵਣਿਆ ਜਿਨ ਕੀਤੇ ਸੋਈ ਬਿਦ ਜਾਣੈ ਆਪ ਕਰੇ ਤਾਂ ਹੁਕਮ ਪਛਾਣੈ ਜੇਹ ਅੰਦਰ ਪਾਏ ਤੇਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਜੋਂ ਸੱਚੇ ਮੈਂ ਹੋਰ ਨ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਕਟ ਅੰਤਰ ਜਿਸ ਦੇਵੈ ਸੋ ਪਾਵਣਿਆ ਮਾਂਜ ਮੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉਮੈ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋਂ ਵਾਰੀ ਜਿਉਂ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਤੇ ਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਸਮੁਖ ਵੈਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਅੰਮ੍ਰਿਤ ਕਥਾ ਕਹਿ ਸਦਾ ਦਿਨ ਰਾਤੀ ਅਵਰਾ ਆਖ ਸੁਣਾਵਣਿਆ

ਗੁਰਮੁਖ ਹੋਵੇ ਸੋ ਸਾ ਲਾਹੇ, ਸਾਚੇ ਠਾਕੁਰ ਵੇ ਪਰਵਾਹੇ, ਨਾਨਕ ਨਾਮ ਵਸੈ ਮਨੇ ਅੰਤਰ, ਗੁਰ ਸ਼ਬਦੀ ਹਰ ਮੇਲਾ ਬਣਿਆ। ਮਾਝ ਮਹਲਾ ਤੀਜਾ, ਤੇਰੇ ਭਗਤ ਸੋਹੇ ਸਾਚੇ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹਿਣ ਦਿਨ ਰਾਤੀ, ਗੁਣ ਕਹਿ ਗੁਣੀ ਸਮਾ ਬਣਿਆ। ਹੋਂ ਵਾਰੀ ਜਿਉ ਵਾਰੀ, ਨਾਮ ਸੁਣ ਮਨ ਵਸਾ ਬਣਿਆ, ਹਰ ਜਿਉ ਸੱਚਾ ਉੱਚੋ ਉੱਚਾ, ਹੋ ਮੈਂ ਮਾਰ ਮਿਲਾ ਬਣਿਆ ਰਹਾਓ। ਹਰ ਜਿਉ ਸਾਚਾ ਸਾਚੀ ਨਾਈ, ਗੁਰ ਪ੍ਰਸਾਦੀ ਕਿਸੈ ਮਿਲਾਈ, ਗੁਰ ਸ਼ਬਦ ਮਿਲੈ ਸੇ ਵਿਛੜੇ ਨਾਹੀ, ਸਹਿਜੇ ਸੱਚ ਸਮਾ ਬਣਿਆ, ਤੁਝ ਤੇ ਬਾਹਰ ਕਛੁ ਨਾ ਹੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਆਪੇ ਕਰੇ ਕਰਾਏ ਕਰਤਾ, ਗੁਰਮਤਿ ਆਪ ਮਿਲਾ ਬਣਿਆ। ਕਾਮਣ ਗੁਣਵੰਤੀ ਹਰ ਪਾਏ, ਭੈ ਪਾਏ ਸ਼ਿੰਗਾਰ ਬਣਾਏ, ਸਤਿਗੁਰ ਸੇ ਸਦਾ ਸੁਹਾਗਣ, ਸੱਚ ਉਪਦੇਸ਼ ਸਮਾ ਬਣਿਆ। ਸ਼ਬਦ ਵਿਸਾਰਨ ਤਿਨਾ ਠਾਉ ਨਾ ਠਾਉ, ਭਰਮ ਭੂਲੇ ਜਿਉ ਸੁਣੈ ਕਰ ਕਾਉ, ਹਲਤ ਭਗਤ ਤਹੀਂ ਦੋਵੈ ਗਵਾਏ, ਦੁੱਖ ਦੁੱਖ ਵਿਹਾਵਣਿਆ। ਲਿਖਦਿਆਂ ਲਿਖਦਿਆਂ ਕਾਗਦ ਮਸਖੋਈ, ਦੂਜੇ ਭਾਏ ਸੁਖ

0: सच लिख सच समावणे आ। मेरा प्रभ अंतर बैठा वेखै, गुरप्रसाद गुरप्रसादी मिलै सोई जन लेखै। नानक नाम लै वड़ियाई, पूरे गुरते पावणिया।
1: आत्म राम प्रवास गुरते होवै, होमै मैल लागी गुरु शब्दी खोवै। मन निर्मल अंधन भक्ति रता, भक्त करे हर पावणिया। वारी जियो वारी, आप भक्त करन अपना भक्त करावणिया। तिन भक्तना को सद नमस्कार कीजै, जो अंधन हर गुण गावणिया। रहा आपे करता कारण कराए, जित भावे तुकारा लाए। पूरा भाव गुर सेवा होवै, गुर सेवा ते सुख पावणिया। मर मर जीवै तां किस पाए, गुर प्रसादी हर मन वसाए। सदा मुक्त हर मन वसाए, सहजे सहज समावणिया। बहु कर्म कमावै मुक्त न पाए, दे संतर भवै दूजा पाए खुआई। बिरथा जन्म गुआया, कपटी बिन शब्द दुख पावणिया। तावत राखा ठाकुर हाए, गुर प्रसादी परम पद पाए। सतगुर आपे मेल मिलाए, मिल प्रीत नूं सुख पावणिया। ਇਹ ਕੂੜ ਲਾਗੇ ਕੂੜੇ ਫਲ ਪਾਏ, ਦੂਜਾ ਭਾਏ ਮ੍ਰਿਤਾ ਜਨਮ ਗਵਾਏ। ਆਪ ਡੁਬੇ ਸਗਲੇ ਕੁਲ ਡੁੱਬੇ, ਕੂੜ ਬੋਲ ਵੇਖ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖਾ, ਭਾਏ ਭਗਤ ਜਾਂ ਹੋਮੈ ਸੋਖਾ। ਸਿੱਧ ਸਾਧਕ ਮੋਹਨ ਧਾਰੀ ਰਹੇ ਲੈ ਲਾਏ, ਤਿੰਨ ਭੀ ਤਨ ਮੈਂ ਮਨ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤਾ ਕਿਆ ਹੋਈ। ਨਾਮ ਜਿਸ ਨਾਮ ਦੇ ਵਾਸੋ ਲੇਵਾ, ਨਾਮੋ ਮਨ ਵਸਾਵਣਿਆ। ਮਾਜ ਮਹੱਲਾ ਤੀਜਾ, ਇਸ ਗੁਫਾ ਮੈਂ ਖੁੱਟ ਭੰਡਾਰਾ। ਤਿਸ ਵਿੱਚ ਵਸੈ ਹਰ ਲੱਖ ਉਪਾਰਾ, ਆਪੇ ਗੋਦ ਪ੍ਰਗਟ ਹੈ ਆਪੇ। ਗੁਰ ਸ਼ਬਦੀ ਆਪ ਵਿਜਾਵਣਿਆ, ਹਾਂ ਵਾਰੀ ਜੀਓ ਵਾਰੀ। ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮਿੱਠਾ। ਗੁਰਮਤੀ ਅੰਮ੍ਰਿਤ ਪਿਆਵਣਿਆ, ਰਹਾਉ ਹਉਮੈ ਮਾਰ ਬਜਰ ਕਪਾਟ ਖੁਲਾਇਆ। ਨਾਮ ਮੋਲ ਗੁਰ ਪ੍ਰਸਾਦੀ ਪਾਇਆ, ਬਿਨ ਸ਼ਬਦਾ ਨਾਮ ਨਾ ਪਾਏ ਕੋਈ। ਗੁਰ ਕਿਰਪਾ ਮਨ ਵਸਾਵਣਿਆ, ਗੁਰ ਗਿਆਨ ਅੰਜਰ ਸੱਚ ਨੇਤਰੀ ਪਾਇਆ। ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ। ਹਰ ਦਰ ਸੋਭਾ ਪਾਵਣਿਆ, ਸਰੀਰੋਂ ਪਾਲਣ ਕੋ ਬਾਹਰ ਜਾਏ। ਨਾਮ ਨਾ ਲਾਇ ਬਹੁਤ ਵਿਗਾਰ ਦੁੱਖ ਪਾਏ, ਮਨ ਮੁਖ ਅੰਧੇ ਸੂਝੈ ਨਾਹੀਂ। ਫਿਰ ਘਿਰਿਆ ਏ ਗੁਰਮੁਖ ਵੱਤ ਪਾਵਣਿਆ, ਗੁਰ ਪ੍ਰਸਾਦੀ ਸੱਚਾ ਹਰ ਪਾਏ। ਮੰਤਨ ਵੇਖੈ ਹੁਮਾ ਮਹਿਲ ਜਾਏ, ਬੈਸਤਾਨ ਸਦਰ ਗੁਣ ਗਾਵੈ। ਸੱਚਾ ਸ਼ਬਦ ਸਮਾਵਣਿਆ, ਨਾਮ ਦਰ ਠਾਕੇ ਧਾਵਤ ਰਹਾਏ। ਦਸਵਾਂ ਨਿਸ਼ਕਰ ਵਾਸਾ ਪਾਏ, ਉਥੇ ਅਨਹਦ ਸ਼ਬਦ ਵਜੈ ਦਿਨ ਰਾਤੀ। ਗੁਰਮਤੀ ਸ਼ਬਦ ਸੁਣਾਵਣਿਆ, ਬਿਨ ਸ਼ਬਦ ਹੈ ਅੰਤਰ ਅਨੇਰਾ। ਨਾ ਵਸਲਾ ਹੈ ਨਾ ਚੂਕਾ ਫੇਰਾ, ਸਤਿਗੁਰ ਹੱਥ ਪੂੰਜੀ ਹੋਰ ਦਰ ਖੁੱਲ੍ਹੇ ਨਾਹੀਂ। ਗੁਰਪੂਰੈ ਭਾਗ ਮਿਲਾਵਣਿਆ, ਗੋਤ ਪ੍ਰਗਟ ਤੂੰ ਸਭਨੀ ਥਾਈ। ਗੁਰਪ੍ਰਸਾਦੀ ਮਿਲ ਸੋਜੀ ਪਾਈ, ਨਾਨਕ ਨਾਮ ਸੁਲਾਏ ਤਾਂ ਤੂੰ ਗੁਰਮੁਖ ਮਨ ਵਸਾਵਣਿਆ। ਮਾਜ ਮਹੱਲਾ ਤੀਜਾ, ਗੁਰਮੁਖ ਮਿਲੈ ਮਿਲਾਏ ਆਪੇ। ਕਾਲਣਾ ਜੋ ਹੈ ਦੁੱਖ ਨਾ ਸੁਣਤਾ ਪੇ, ਹਉਮੈ ਮਾਰ ਬੰਧਨ ਸਭ ਤੋੜਿਆ। ਗੁਰਮੁਖ ਸ਼ਬਦ ਸੁਹਾਵਣਿਆ, ਹਾਂ ਵਾਰੀ ਜੀਓ ਵਾਰੀ। ਹਰ ਹਰ ਨਾਮ ਸੁਹਾਵਣਿਆ, ਗੁਰਮੁਖ ਗਾਵਾ ਗੁਰਮੁਖ ਨਾਚਾ। ਹਰ ਸੇ ਤੀਚੇ ਤੁਲਾਵਣਿਆ, ਰਹਾਉ ਗੁਰਮੁਖ ਜੀਵੈ ਮਰਾ ਪ੍ਰਵਾਣ। ਆਰ ਜਾਣਾ ਛੀਜਾ ਸ਼ਬਦ ਪਛਾਣ, ਗੁਰਮੁਖ ਪਰੈ ਨਾ ਕਾਲ ਨਾ ਕਾਏ। ਗੁਰਮੁਖ ਸੱਚ ਸੁਹਾਵਣਿਆ, ਗੁਰਮੁਖ ਹਰ ਦਰ ਸੋਭਾ ਪਾਏ। ਗੁਰਮੁਖ ਵਿੱਚੋਂ ਆਪ ਗੁਆਏ, ਆਪ ਤਰੈ ਸਗਲੇ ਕੁਲ ਤਾਰੇ। ਆਪ ਕਰਤਰ ਹੈ ਕੁਲ ਸਗਲੇ ਤਾਰੇ, ਆਪ ਤਰ੍ਹਾਂ ਕੁਲ ਸਗਲੇ ਤਾਰੇ। ਗੁਰਮੁਖ ਜਨਮ ਸੁਵਾਰਣਿਆ, ਗੁਰਮੁਖ ਤੋਂ ਕਦੇ ਨਾ ਲੱਗਾ ਸਰੀਰ। ਗੁਰਮੁਖ ਹਉਮੈ ਚੂਕਾ ਪਈ, ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲੱਗਾ। ਗੁਰਮੁਖ ਸਹਿਜ ਸਮਾਵਣਿਆ, ਗੁਰਮੁਖ ਨਾਮ ਮਿਲੈ ਵਡਿਆਈ। ਗੁਰਮੁਖ ਗੁਣ ਗਾਵੈ ਸੋਭਾ ਪਾਈ, ਸਦਾ ਆਨੰਦ ਰਹੇ ਦਿਨ ਰਾਤੀ। ਗੁਰਮੁਖ ਸ਼ਬਦ ਕਰਾਵਣਿਆ, ਗੁਰਮੁਖ ਅੰਦਨ ਸ਼ਬਦੇ ਰਾਤਾ। ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੈ ਸਦਾ ਨਿਰਮਲ। ਸ਼ਬਦੇ ਭਗਤ ਕਰਾਵਣਿਆ, ਵਾਹਿਗੁਰੂ ਹੈ ਅੰਧਾਰਾ। ਜਮਕਾਲ ਗਰਠੇ ਕਰੇ ਪੁਕਾਰਾ, ਅੰਨੇ ਰੋਗੀ ਬੇਸ਼ਟਾ ਕੇ ਕੀੜੇ। ਬੇਸ਼ਟਾ ਮੈਂ ਦੁੱਖ ਪਾਵਣਿਆ, ਗੁਰਮੁਖ ਆਪੇ ਕਰੇ ਕਰਾਏ। ਗੁਰਮੁਖ ਹਿਰਦਾ ਬੁੱਠਾ ਆਪ ਆਏ, ਨਾਨਕ ਨਾਮ ਮਿਲੈ ਵਡਿਆਈ। ਪੂਰੇ ਗੁਰਤੇ ਪਾਵਣਿਆ, ਮਾਜ ਮਹੱਲਾ ਤੀਜਾ। ਏਕਾ ਜੋ ਜੋਤ ਹੈ ਸਰੀਰਾ, ਸ਼ਬਦ ਖਾਏ ਸਤਿਗੁਰ ਪੂਰਾ। ਆਪੇ ਫਰਕ ਕੀ ਤੋਨ ਘਟ ਅੰਤਰ, ਆਪੇ ਬਣਤ ਬਣਾਵਣਿਆ। ਹਾਂ ਵਾਰੀ ਜੀਓ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਵਾਹਿਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣਿਆ। ਰਹਾਉ ਤੂੰ ਆਪੇ ਸੋਹਾ, ਆਪੇ ਜਗਮੁਖਾ। ਤੂੰ ਆਪੇ ਨਦਰੀ ਜਗਤ ਪਰੋਵੈ, ਤੂੰ ਆਪੇ ਦੁੱਖ ਸੁਖ ਦੇਵੈ। ਕਰਤੇ ਗੁਰਮੁਖ ਹਰ ਦੇ ਖਾਵਣਿਆ, ਆਪੇ ਕਰਤਾ ਕਰੇ ਕਰਾਏ। ਆਪੇ ਸ਼ਬਦ ਗੁਰ ਮਨ ਵਸਾਏ, ਸ਼ਬਦੇ ਉਪਜੈ ਅੰਮ੍ਰਿਤ ਬਾਣੀ। ਗੁਰਮੁਖ ਆਖ ਸੁਣਾਵਣਿਆ, ਆਪੇ ਕਰਤਾ ਆਪੇ ਭੁਗਤਾ। ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ। ਆਪੇ ਲੱਖ ਲਖਾਵਣਿਆ, ਆਪੇ ਮਾਇਆ ਆਪੇ ਛਾਇਆ। ਆਪੇ ਮੋਹ ਸਭ ਜਗਤ ਉਪਾਇਆ, ਆਪੇ ਗੁਣਦਾ ਤਾਂ ਗੁਣ ਗਾਵੈ। ਆਪੇ ਆਖ ਸੁਣਾਵਣਿਆ, ਆਪੇ ਕਰੇ ਕਰਾਏ ਆਪੇ। ਆਪੇ ਥਾਪ ਥਾਪੇ ਆਪੇ, ਤੁਝ ਤੇ ਬਾਹਰ ਕਛੂ ਨਾ ਹੋਵੇ। ਤੂੰ ਆਪੇ ਕਾਰੈ ਲਾਵਣਿਆ, ਆਪੇ ਮਾਰੇ ਆਪ ਜੀਵਾਏ। ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ। ਗੁਰਮੁਖ ਸਹਿਜ ਸਮਾਵਣਿਆ। ਆਪੇ ਉੱਚਾ ਉੱਚ ਹੋਈ ਜਿਸ ਆਪ ਖਾਲੇ ਸੋ ਵੇਖਿਆ ਕੋਈ ਨਾਨਕ ਨਾ ਵਸਿਆ ਘਟੇ ਅੰਦਰ ਆਪੇ ਵੇਖ ਵਿਖਾਲਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਆਇਆ ਸਭ ਥਾਈ ਗੁਰਪ੍ਰਸਾਦੀ ਘਰ ਹੀ ਮੈਂ ਪਾਈ ਸਦਾ ਸਰੇਵੀਂ ਇੱਕ ਮਨ ਤਿਆਈ ਗੁਰਮੁਖ ਸੱਚ ਸਮਾਵਣਿਆ ਹਾਂ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ ਰਹੋ ਘਰ ਮੈਂ ਧਰਤੀ ਤੌਲ ਪਤਾਲਾ ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹਾ ਸੋ ਦਾਤਾ ਗੁਰਮਤਿ ਸਹਿਜ ਸਮਾਵਣਿਆ ਕਾਇਆ ਅੰਦਰ ਹਾਂ ਮੈਂ ਮੇਰਾ ਜੰਮਣ ਮਰਨਾ ਚੁੱਕਾ ਫੇਰਾ ਗੁਰਮੁਖ ਹੋਵਾ ਸੁਖਮ ਮੈਂ ਮਾਰੇ ਸੱਚੋ ਸੱਚ ਤੇ ਆਵਣਿਆ ਕਾਇਆ ਅੰਦਰ ਪਾਪ ਪੁੰਨ ਦੋਇ ਭਾਈ ਦੋਹੀ ਮਿਲ ਕੇ ਸੇਠ ਉਪਾਈ ਦੋਵੇਂ ਮਾਰ ਜਾਏ ਇੱਕ ਘਰ ਆਵੈ ਗੁਰਮਤਿ ਸਹਿਜ ਸਮਾਵਣਿਆ ਘਰ ਹੀ ਮਾਏ ਦੂਜਾ ਪਾਏ ਹਨੇਰਾ ਚਾਨਣ ਹੋਵੇ ਛੋਡਾ ਹੋਮਾ ਮੇਰਾ ਪ੍ਰਗਟ ਸ਼ਬਦ ਹੈ ਸੋ ਦਾਤਾ ਅੰਦਿਨ ਨਾਮ ਤੇ ਆਵਣਿਆ ਅੰਤਰ ਜੋਤ ਪ੍ਰਗਟ ਪਾਸਾਰਾ ਗੁਰਸਾਖੀ ਮਿਟਿਆ ਅੰਧਾਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ

ਮਨ ਵਸਾਵਣਿਆ ਆ ਵਾਰੀ ਜੀਉ ਵਾਰੀ ਹਰ ਰਸ ਚੱਕ ਸਾਧ ਪਾਵਣਿਆ ਹਰ ਰਸ ਚੱਕ ਸਹਿਜ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾਉ ਸੋ ਨੇਹ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨਾਉਣੇ ਪਾਈ ਤ੍ਰੈਗੁਣ ਮੇੜ ਸਮਾਵਣਿਆ ਹਉਮੈ ਕਰਾਂ ਨੇਹ ਕਰਮੀ ਨਾ ਹੋਵੇ ਗੁਰਪ੍ਰਸਾਦੀ ਹਉਮੈ ਖੋਵੈ ਅੰਤਰ ਵੇਖ ਸਦਾ ਵਿਚਾਰੇ ਗੁਰਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਜੁਗਾਂ ਨਿਤ ਗੁਰਮੁਖ ਹੋਈ ਇਸ਼ਨਾਨ ਕਰਾਂ ਸਦਾ ਨਿਰਾਤੀ ਹਉਮੈ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸੈ